ਜਿੱਥੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸੁੰਦਰ ਸਰੂਪ ਅੱਖਾਂ ਅੱਗੇ ਆਉਂਦਾ, ਉੱਥੇ ਕਲਗੀਧਰ ਪਾਤਸ਼ਾਹ ਜੀ ਦੀ ਯਾਦ ਵੀ ਆ ਜਾਂਦੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਆਓ ਸਾਰੇ ਪਿਆਰ ਨਾਲ, ਜੋ ਸਾਹਿਬ ਸਾਨੂੰ ਸੁਮਤੀ ਬਖਸ਼ ਰਹੇ ਹਨ ਕਿ ਮਨੁੱਖਾ ਜਨਮ ਪ੍ਰਾਪਤ ਹੋਇਆ, ਇਹ ਕਦਮ ਕਿਸੇ ਮਾੜੇ ਪਾਸੇ ਨਾ ਚਲੇ ਜਾਣ, ਕਿਉਂਕਿ ਮਾੜੇ ਪਾਸੇ ਕਦਮ ਜਾ ਰਹੇ ਹਨ ਤਾਂ ਨਰਕਾਂ ਵੱਲ ਲੈ ਜਾ ਰਹੇ, ਤੇ ਜੇ ਆ ਸਤ ਸੰਗਤ ਵੱਲ ਕਦਮ ਲੈ ਆਏ ਹਨ ਤਾਂ ਸਾਹਿਬ ਕਹਿੰਦੇ ਹਨ ਉਹ ਕਦਮ ਸਫਲ ਹਨ। ਉਹ ਮੁੱਖ ਧੰਨਤਾ ਦੇ ਯੋਗ ਹੈ ਜਿਸ ਮੁੱਖ ਤੋਂ ਉਚਾਰਨ ਕੀਤਾ ਸਤਨਾਮ ਸ੍ਰੀ ਤੇ ਜਿਸ ਰਸਨਾ ਤੋਂ ਨਾਮ ਨਹੀਂ ਉਚਾਰਨ ਹੋਇਆ। ਸਾਹਿਬ ਕਹਿੰਦੇ ਹਨ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਢੀ। ਜਿਸ ਰਸਨਾ ਤੋਂ ਨਾਮ ਨਹੀਂ ਉਚਰਿਆ ਉਸ ਰਸਨਾ ਨੂੰ ਤਿਲ ਤਿਲ ਕਰਕੇ ਕੱਢ ਕਿਉਂ ਨਹੀਂ ਦਿੱਤਾ ਜਾ। ਬਲਕਿ ਸਾਹਿਬ ਇਹ ਵੀ ਬਖਸ਼ਿਸ਼ ਕਰਦੇ ਹਨ ਕਿ ਨਾਨਕ ਜਿਸ ਪਿੰਜਰ ਮੇ ਬਿਰਹਾ ਨਹੀਂ ਸੋ ਪਿੰਜਰ ਲੈ ਜਾ। ਜਿਸ ਹਿਰਦੇ ਵਿੱਚ ਪਿਆਰੇ ਦੀ ਸਿੱਖ ਨਹੀਂ ਹੈ, ਤੁਹਾਡੇ ਅੰਦਰ ਸਿੱਖ ਹੈ ਤਾਂਹੀਓ ਗੁਰੂ ਚਰਨਾਂ ਵਿੱਚ ਜੁੜੇ ਬੈਠੇ ਹੋ, ਤਾਂਹੀਓ ਦੂਰਿਓ ਨੇੜਿਓ ਆ ਕੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠੇ ਹੋ। ਇਹ ਹਿਰਦੇ ਵਿੱਚ ਸਿੱਖ ਹੈ, ਜੇ ਸਿੱਖ ਨਾ ਹੋਵੇ ਤਾਂ ਕੋਈ ਵੀ ਕੰਮ ਸਿਰੇ ਨਹੀਂ ਚੜ ਸਕਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਵਸਤੂ ਉਹੀ ਪ੍ਰਾਪਤ ਹੁੰਦੀ ਹੈ ਜਿਸ ਵਿੱਚ ਮਨ ਲਾਇਆ ਜਾਵੇ। ਸਿੱਖ ਹੋਵੇ ਸਾਈ ਵਸਤ ਪ੍ਰਾਪਤ ਹੋਈ ਜਿੱਤ ਸੇਤੀ ਮਨ ਲਾਇਆ। ਤੇ ਜਦੋਂ ਮਨ ਗੁਰੂ ਚਰਨਾਂ ਨਾਲ ਜੋੜ ਕੇ ਤੂੰ ਇੱਕ ਵੀ ਕਦਮ ਬਾਹਰ ਰੱਖਦਾ ਹੈ, ਗੁਰੂ ਕਰੋੜਾਂ ਕਦਮ ਤੈਨੂੰ ਅੱਗੋਂ ਲੈਣ ਲਈ ਆਉਂਦਾ। ਤੂੰ ਇੱਕ ਵਾਰੀ ਸਿਮਰਦਾ ਹੈ, ਗੁਰੂ ਤੈਨੂੰ ਬਾਰੰਬਾਰ ਸਿਮਰ ਰਿਹਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਆਓ ਇਹਨਾਂ ਦੁੱਖਾਂ ਨੂੰ ਸਾਰੇ ਪਿਆਰ ਨਾਲ ਮਿਲ ਕੇ ਪੜ੍ਹੀਏ। ਫਿਰ ਕੀਰਤਨ ਸਮਾਪਤੀ ਹੈ, ਫੁੱਲਾਂ ਚੁੱਕਾਂ ਬਖਸ਼ਣੀਆਂ। ਸਵੇਰ ਦਾ ਕੀਰਤਨ 7:30 ਵਜੇ ਤੋਂ 8:30 ਵਜੇ ਤੱਕ ਨਾਨਕ ਪਿਆਓ ਹੋਵੇਗਾ। ਆਪ ਜੀ ਦੇ ਚਰਨਾਂ ਵਿੱਚ ਬਹਿ ਕੇ ਬਹਾਦਰੀ ਭਰਾਂਗਾ, ਜੋ ਗੁਰਮੁਖ ਪਹੁੰਚ ਸਕਦੇ ਹੋਣ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਆਓ ਸਾਰੇ ਪਿਆਰ ਨਾਲ ਇਹਨਾਂ ਤੁਕਾਂ ਨੂੰ ਪੜ੍ਹੀਏ। ਚਰਨ ਚਲੋ ਮਾਰਗ ਗੋਬਿੰਦ, ਤੇ ਫਿਰ ਕੀ ਹੋਵੇਗਾ ਮਿਟੇ ਪਾਪ ਜਪੀਏ ਹਰ ਸਾਰੇ ਪਿਆਰ।

ਇਹੋ ਜਿਹਾ ਕਿਸੇ ਸ਼ਹਿਰ ਚ ਵਸਦੇ ਨੇ, ਇਹੋ ਜਿਹਾ ਹੀ ਕੋਈ ਉਹਨਾਂ ਦਾ ਘਰ ਹੁੰਦਾ। ਸੂਖ ਮਹਿਲ ਜਾ ਕੇ ਊਚ ਦੁਆਰੇ, ਬੜੇ ਸੁਖੀ ਹੁੰਦੇ। ਪਰ ਗੱਲ ਬੜੀ ਅਜੀਬ ਲੱਗਦੀ, ਸੁੱਖਾਂ ਨਾਲ ਭਰੇ ਉਹਨਾਂ ਦੇ ਮਹਿਲ ਨੇ, ਜਿਨ੍ਹਾਂ ਮਹਿਲਾਂ ਦੇ ਵੱਡੇ ਵੱਡੇ ਉੱਚੇ ਉੱਚੇ ਦਰਵਾਜ਼ੇ ਨੇ। ਸੂਖ ਮਹਿਲ ਜਾ ਕੇ ਊਚ ਦੁਆਰ, ਤਾਂ ਮੈਂ ਵਾਸੈ ਭਗਤ ਪਿਆਰੇ, ਭਗਤ ਉੱਥੇ ਰਹਿੰਦੇ। ਬੜੀ ਅਜੀਬ ਗੱਲ ਹੈ, ਰਵਿਦਾਸ ਤਾਂ ਉੱਥੇ ਰਹਿੰਦਾ ਹੈ ਜਿੱਥੇ ਵਿੱਚੇ ਰਹਿੰਦਾ ਵੀ ਏ ਤੇ ਵਿੱਚੇ ਚਮੜਾ ਵੀ ਕੱਟਦਾ। ਨਾਮਦੇਵ ਉੱਥੇ ਰਹਿੰਦਾ ਜਿਹਦੇ ਬਾਰੇ ਗੁਆਂਢਣ ਕਹਿੰਦੀ ਏ, ਪਾੜ ਪੜੋਸਣ ਪੁੱਛ ਲੇ ਨਾਮਾ ਕਾ ਪਹਿਚਾਨ ਛਵਾਈ ਹੋ। ਇਹ ਛੰਨ ਕਿੱਥੋਂ ਬਣਵਾਈ? ਛੰਨ ਦਾ ਮਤਲਬ ਛਾਨੀ ਹੁੰਦਾ, ਮਹਿਲ ਤਾਂ ਹੋ ਨਹੀਂ ਸਕਦਾ। ਕਬੀਰ ਦੀ ਵੀ ਟੱਪਰੀ ਸਾੜ ਦਿੱਤੀ ਗਈ ਸੀ, ਜੇ ਕੋਈ ਮਹਿਲ ਹੁੰਦਾ ਤੇ ਕਾਹਨੂੰ ਇਸ ਤਰ੍ਹਾਂ ਸੜ ਜਾਂਦਾ। ਬਹੁਤੇ ਭਗਤ ਟੱਪਰੀਆਂ ਵਿੱਚ ਰਹੇ ਨੇ, ਛੰਨਾਂ ਵਿੱਚ ਰਹੇ ਨੇ, ਤੇ ਮਹਾਰਾਜ ਕਹਿੰਦੇ ਨੇ ਸੂਖ ਮਹਿਲ ਜਾ ਕੇ ਊਚ ਦੁਆਰੇ, ਤਾਂ ਮੈਂ ਵਾਸੈ ਭਗਤ ਪਿਆਰੇ। ਕਿਉਂਕਿ ਗੱਲ ਇਨ੍ਹਾਂ ਮਹਿਲਾਂ ਤੇ ਛੱਪਰਾਂ ਦੀ ਨਹੀਂ, ਗੱਲ ਮਾਨਸਿਕ ਅਵਸਥਾ ਦੀ। ਕਈ ਵਾਰੀ ਮਹਿਲ ਚ ਪਿਆ ਬੰਦਾ ਵੀ ਅੱਤ ਕੰਗਾਲਾਂ ਨਾਲੋਂ ਦੁਖੀ ਹੁੰਦਾ, ਤੇ ਕਈ ਵਾਰੀ ਐਸਾ ਵੀ ਹੁੰਦਾ ਹੈ, ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ। ਬਲਕਿ ਤਾਂ ਛਪਰੀ ਦੀ ਗੱਲ ਹੈ, ਹੋਰ ਵੀ ਗੱਲ ਹੈ। ਸੇ ਸਥਲ ਸੋਏਨ ਚੌਬਾਰੇ, ਉਹ ਰੜੇ ਜਿਹੜੇ ਨੇ ਸੋਨੇ ਦੇ ਚੁਬਾਰਿਆਂ ਨਾਲੋਂ ਸੋਹਣੇ ਹੁੰਦੇ ਨੇ, ਜਿੱਥੇ ਭਗਤ ਵਸਦੇ ਨੇ। ਭਗਤਾਂ ਦੇ ਆਤਮਕ ਨਿਵਾਸ ਦੀ ਗੱਲ ਕੀਤੀ, ਆਤਮਕ ਤੌਰ ਤੇ ਮਾਨਸਿਕ ਤੌਰ ਤੇ ਭਗਤਾਂ ਦੀ ਕੀ ਅਵਸਥਾ ਹੁੰਦੀ? ਬਹੁਤ ਉੱਚੀ ਅਵਸਥਾ ਚ ਵਿਚਰਦੇ ਭਗਤ ਰਵਿਦਾਸ, ਕਿਉਂਕਿ ਉੱਥੇ ਰਹਿੰਦੇ ਨੇ, ਮਾਨਸਿਕ ਤੌਰ ਤੇ ਰਹਿੰਦੇ ਨੇ। ਇਸ ਕਰਕੇ ਉਨ੍ਹਾਂ ਨੇ ਉਸ ਨਗਰ ਦਾ, ਉਸ ਅਵਸਥਾ ਦਾ ਜ਼ਿਕਰ ਵੀ ਕੀਤਾ। ਕਹਿੰਦੇ ਨੇ ਬੇਗਮ ਪੁਰਾ ਸ਼ਹਿਰ ਕੋ ਨਾ, ਉੱਥੇ ਗਮ ਕੋਈ ਨਹੀਂ। ਦੁੱਖ ਅੰਦੋਹ ਨਹੀਂ ਤੇ ਠਾਉ, ਉੱਥੇ ਦੁੱਖ ਵੀ ਕੋਈ ਨਹੀਂ, ਦੁੱਖ ਜਾਪਦਾ ਹੀ ਨਹੀਂ, ਅਫਸੋਸ ਕੋਈ ਨਹੀਂ। ਅੰਦੋਹ ਅਫਸੋਸ ਨੂੰ ਕਹਿੰਦੇ। ਨਾ ਤਸ਼ਵੀਸ਼ ਕੋਈ ਚਿੰਤਾ ਨਹੀਂ, ਖਿਰਾਜ ਕਿਸ ਦਾ ਦੇਣਾ ਨਹੀਂ, ਨਾ ਮਾਲ ਨਾ ਕੋਈ ਸਾਂਭਣ ਸੰਭਾਣ ਦਾ ਫਿਕਰ ਹੈ। ਖੌਫ ਨਾ ਖਤਾ, ਨਾ ਕਿਸ ਦਾ ਡਰ ਹੈ, ਨਾ ਕੋਈ ਗੁਨਾਹਗਾਰੀ ਵਾਲੀ ਗੱਲ ਹੈ। ਖੌਫ ਨਾ ਖਤਾ, ਨਾ ਤਰਸ ਜ਼ਵਾਲ, ਨਾ ਕੋਈ ਤਰਸਯੋਗ ਹਾਲਤ ਹੈ ਤੇ ਨਾ ਹੀ ਢਹਿੰਦੀ ਕਲਾ ਹੈ। ਜ਼ਵਾਲ ਕਹਿੰਦੇ ਨੇ ਥੱਲੇ ਨੂੰ ਆਉਣਾ, ਕਾਟੇ ਵੱਲ ਜਾਣਾ, ਤਨਜ਼ਲੀ ਵੱਲ ਜਾਣਾ, ਡਿਗਰੇਡ ਹੋਣਾ। ਕਹਿੰਦੇ ਨੇ ਇਹੋ ਜਿਹੀ ਵੀ ਕੋਈ ਗੱਲ ਨੀ, ਥੱਲੇ ਆਉਣ ਵਾਲੀ ਵੀ ਕੋਈ ਗੱਲ ਨੀ, ਢਹਿੰਦੀ ਕਲਾ ਵਾਲੀ ਵੀ ਕੋਈ ਗੱਲ ਨੀ। ਆਪ ਮੋਹੇ ਖੂਬ ਵਤਨ ਗਾਹ ਪਾਈ, ਮੈਨੂੰ ਐਸਾ ਸੋਹਣਾ ਰਹਿਣ ਵਾਲਾ ਥਾਂ ਮਿਲਿਆ। ਵਤਨ ਗਾਹ, ਵਤਨ ਕਹਿੰਦੇ ਨੇ ਰਹਿਣ ਦੇ ਦੇਸ਼ ਨੂੰ, ਗਾਹ ਕਹਿੰਦੇ ਨੇ ਟਿਕਾਣੇ ਨੂੰ, ਥਾਂ ਨੂੰ। ਅਬ ਮੋਏ ਖੂਬ ਵਤਨ ਗਾਹ ਪਾਈ, ਊਹਾ ਖੈਰ ਸਦਾ ਮੇਰੇ ਭਾਈ, ਮੇਰੇ ਭਰਾਵਾ, ਮੇਰੇ ਮਿੱਤਰਾ, ਉੱਥੇ ਸਦਾ ਹੀ ਆਨੰਦ ਬਣਿਆ। ਕਾਇਮ ਦਾਇਮ ਸਦਾ ਪਾਤਸ਼ਾਹੀ, ਲੋਕਾਂ ਦੀਆਂ ਬਾਦਸ਼ਾਹੀਆਂ ਚਾਰ ਦਿਨਾਂ ਵਿੱਚ ਇਹ ਭੂਪਤ ਸਭ ਦਿਵਸ ਚਾਰ ਕੇ ਚਾਰ ਦਿਨਾਂ ਜਗ੍ਹਾ ਪਿਛਾ ਹੋ ਜਾਂਦੀਆਂ ਨੇ। ਸਾਡੀ ਪਾਤਸ਼ਾਹੀ ਸਦਾ ਵਾਸਤੇ ਕਾਇਮ ਹੈ। ਦੋਮ ਨਾ ਸੇਮ ਏਕ ਸੋ ਆਹੀ, ਉੱਥੇ ਅਵਲ ਦੋਮ ਸੋਮ ਆਦਿਕ ਬੰਦਿਆਂ ਦੇ ਵੱਖਰੇ ਵੱਖਰੇ ਦਰਜੇ ਕੋਈ ਨੀ। ਉਸ ਅਵਸਥਾ ਚ ਜਿਹੜੇ ਪਹੁੰਚ ਗਏ ਨੇ, ਸਾਰੇ ਇੱਕ ਸਾਰ ਜੀਵਨ ਜਿਉਂਦੇ, ਇੱਕ ਰਸ ਜੀਵਨ ਜਿਉਂਦੇ, ਦੁਬਿਧਾ ਵਿਚ ਨਹੀਂ ਹਨ, ਉੱਚੇ ਨੀਵੇਂ ਦਾ ਕੋਈ ਭੇਤ ਨਹੀਂ ਹੈ। ਆਬਾਦਾਨ ਸਦਾ ਮਸ਼ਹੂਰ, ਉਥੋਂ ਦੇ ਵਸਣ ਵਾਲੇ ਸਦਾ ਮਸਤੀਆਂ ਲੈਂਦੇ ਨੇ। ਮਸ਼ਹੂਰ ਹੁੰਦਾ ਹੈ ਸਾਰ ਵਿਚ, ਮਸਤੀ ਵਿਚ ਆਇਆ ਬੰਦਾ। ਆਬਾਦ ਉਥੋਂ ਦੇ ਰਹਿਣ ਵਾਲੇ ਸਦਾ ਮਸਤੀਆਂ ਚ ਰਹਿੰਦੇ। ਊਹਾਂ ਗਨੀ ਬਸੈ ਮਾਮੂਰ, ਉਸ ਅਵਸਥਾ ਚ ਵਸਣ ਵਾਲੇ ਭਗਤ ਰਵਿਦਾਸ ਜੀ ਕਹਿੰਦੇ ਨੇ ਬੜੇ ਰੱਜੇ ਹੋਏ ਲੋਕ ਨੇ। ਗਨੀ ਕਹਿੰਦੇ ਨੇ ਰੱਜੇ ਹੋਏ, ਵੱਡੇ ਬੰਦੇ ਨੇ, ਪੱਕੇ ਹੋ ਕੇ ਟਿਕਦੇ ਨੇ। ਊਹਾਂ ਗਨੀ ਬਸੈ ਮਾਮੂਰ, ਫਿਰ ਤਿਉ ਤਿਉ ਸੈਲ ਕਰੇ ਜਿਉ ਭਾਵੇ, ਜਿਵੇਂ ਦਿਲ ਕਰਦਾ ਵਿਚਰਦੇ। ਮਹਿਰਮ ਮਹਿਲ ਸੱਚੇ ਵਾਹਿਗੁਰੂ ਅਕਾਲ ਪੁਰਖ ਮਿਹਰਾਮਤਾਂ ਕਰਨ ਵਾਲੇ ਦਾ, ਮਿਹਰਬਾਨ ਸਾਹਿਬ ਦਾ ਮਹਿਲ ਹੈ, ਕੌਣ ਰੋਕ ਸਕਦਾ ਉੱਥੇ, ਨਾ ਕੋ ਅਟਕਾਵੇ। ਕਹਿ ਰਵਿਦਾਸ ਖਲਾਸ ਚਮਾਰਾ, ਕਹਿੰਦੇ ਨੇ ਮੈਂ ਹੁਣ ਆਜ਼ਾਦ ਹੋ ਗਿਆ, ਚਮਾਰ ਹੁਣ ਆਜ਼ਾਦ ਹੋ ਗਿਆ, ਖਲਾਸ ਹੋ ਗਿਆ, ਕਿਸੇ ਦੀ ਪਾਬੰਦੀ ਵਿਚ ਨਹੀਂ, ਕਿਸੇ ਦੀ ਗੁਲਾਮੀ ਵਿਚ ਨਹੀਂ। ਜੋ ਹਮਸ਼ਹਿਰੀ ਜਿਹੜਾ ਇਸ ਸ਼ਹਿਰ ਚ ਰਹਿਣ ਵਾਲਾ, ਇਸ ਸ਼ਹਿਰ ਚ ਵਸਣ ਵਾਲਾ, ਹਮਸ਼ਹਿਰੀ ਭਾਵ ਮੇਰੇ ਸ਼ਹਿਰ ਚ ਰਹਿਣ ਵਾਲਾ, ਸੋ ਮੀਤ ਹਮਾਰਾ, ਜਿਹੜੇ ਇਹੋ ਜਿਹੀ ਅਵਸਥਾ ਚ ਪਹੁੰਚੇ ਹੋਏ ਨੇ, ਮੇਰੀ ਤਾਂ ਉਹਨਾਂ ਨਾਲ ਬਣੀ। ਤੇ ਜਿਹੜੇ ਇਸ ਅਵਸਥਾ ਚ ਪਹੁੰਚ ਜਾਂਦੇ ਨੇ, ਜਿਨ੍ਹਾਂ ਨੂੰ ਗਮ ਨਾ ਹੋਵੇ,
दुख ना होवे, अंदोह ना होवे, चिंता ना होवे, माल कठा करके सामण दी फिकर ना होवे, किसी दा देना ना होवे, ओ लोग बड़े सोहने होंदे। ध्यान देना, साहब कहंदे सेई सुंदर सोहने साध संग जिन बहने, जिन्हां नूं गुरु की संगत च बहना आ गया उन्हां नाल सोहना होर कोई नहीं हो सकता। कई बार ऐसा तुसां वेखिया अपने आले दुआले विच, छोटा जिहा बच्चा है, मां चुम चुम के कमली हो जांदी, कहंदी मेरा लाल, मेरा सोहना, मेरा चन्न। एक दिन ऐसा होंदा है मुंडा जवान हो जांदा, मुंडा होर भी सोहना हो गया, सोहना जवान उठिया, चमड़ी ओवें अगे नाल भी सोहनी चिट्टी है, नक्श भी निखर आए ने, वस्त्र भी सोहने पाए ने, छोटे होंदे तां थोड़ा बहुत गंदा भी हो जांदा सी, हुण मैल भी नेड़े नहीं लगण देंदा। लेकिन एक दिन हुंदा है मां कहंदी है निज होने इहदे नाल तां ना जमदो साडे घर। क्यों कहंदी ऐसा? क्योंकि उस मुंडे की करतूत विगड़ गई, हुण ओह सोहना नहीं लगदा, प्यार करन नूं जी नहीं करदा, सुपन पूरा है, बाहरों सुपन पूरा है, मगर मां नूं चंगा इस करके नहीं लगदा क्योंकि ओहदे अंदर दा सुपन गवाच गया। बचपन च अंदर भी सुपन कायम सी, वड्डे हुंदियां खराबियां करके अंदरों कोझा हो गई। और ध्यान देना, बंदा वेखण नूं किड्डा सोहना ते किड्डे सोहने वस्त्र पाए होण, जे ओहदियां अखां च काम है ना, ते अणजाण बच्ची कहंदी है मां इस बंदे दी अख ठीक नहीं, ये वेखदा होर तरह। जे किसे दी बंदे दियां अखां विच लोभ होवे ना, ते बंदा चीजा अगा पिछा रख लेंदा, कहंदा कि ते इस बंदे दी अख दा भरोसा कोई नहीं, कोई चुक ना जा, क्योंकि लोभी अख वाला बंदा इहदी अख विच लालच टपकदा। ते तुहाडे आले दुआले जिन्ने बंदे हिक फला के छाती तान के हंकार नाल तुरदे ने, या किसे दी फतेह दा उत्तर नहीं देंदे, तुहानूं कोई चंगा लगा अजे तक? जेड़ा बंदा फतेह बुलाउंदा ही ना होवे, फतेह दा उत्तर ना देंदा होवे, हंकारिया होया, ओह बंदा तुहानूं कदे चंगा नहीं लग सकदा। काम क्रोध लोभ मोह हंकार च ग्रसिया बंदा तां अपने आप नूं चंगा नहीं लगदा, किसे नूं की चंगा लगेगा, निरंकार नूं की चंगा लगेगा, गुरु नानक नूं कौन चंगा लगदा? साहिब कहंदे ने आपां सारी वार च रोज पढ़दे, भगत तेरे मन भावदे, मेरे वाहिगुरु जी तेरे भगत जेड़े ने तेरे मन नूं भी चंगे लगदे ने। क्यों चंगे लगदे ने? दर सोहण कीरत गावदे, ओह तेरे दर ते बैठ के तेरा जस गाउंदे ने ते सोहणे हो जांदे। तूं बहुत सोहणा है, अत प्रीतम मन मोहना घट सोहना, तेरा दरबार भी बहुत सोहना है, ते जेड़े तेरे दरबार नाल जुड़ गए ओह किवें ना सोहणे होणगे। कहिंदे ने लोग, फिजियोलॉजिस्ट कहिंदे ने, मिट्टी दा भी असर हुंदा। तुसीं देखना, कई वारी तुसां देखिया होवेगा, कुछ जानवर ऐसे हुंदे ने जेड़े रुखां ते पक्के ही रहिंदे ने, जिहो जिहा रुख ते रहिंदे होण ओहो जिहा उहदे खंभ हो जांदे ने, ओहो जिहा रंग हो जांदा। कलर दे सप दा रंग हो रहा है, घा विच रहण वाले सप दा रंग हरा है, काली मिट्टी च रहण वाले नागां दे रंग सुरमई ते काले ने। क्यों? मिट्टी भी अपना रंग चढ़ाउंदी, घा भी अपना रंग चढ़ाउंदा है। बर्फां दे इलाकियां च रहण वाले बंदे चिट्टे ने, इक्वेटर दे नेड़े रहण वाले लोग जिहड़े ने ओह काले काले, क्योंकि काली मिट्टी दे च रहिंदे। की कारण है? मिट्टी भी अपना रंग चढ़ाउंदी है, ते बंदा संगत च बह जाए संगत दा रंग ना चढ़ेगा, गुरु की हजूरी च बैठ जाए गुरु का रंग ना चढ़ेगा, जिसने गुरु नानक नाल जुड़ के बैठेगा गुरु नानक का रंग चढ़ेगा, गरीबी आवेगी, निम्रता आवेगी, हंकार मिट जाएगा। जिथे काम रहिंदा सी उथे राम रहेगा, जिथे क्रोध रहिंदा सी क्रोध निकल जाएगा, उथे बोध आ जाएगा, सोझी आ जाएगी, जिथे लभ वसदा सी लोभ वसदा सी उथे रब वसेगा, जिथे मोह वसदा सी उथे मोहन वसेगा, जिथे हंकार रहिंदा सी उथे निरंकार वसेगा, ते बंदा बदलना जाएगा, बंदा होर दा होर हो जाएगा। तुसां वेखिया कई महापुरुष जिहड़े भगती ते सिमरन वाले ने, शकलों कोई बहुते सोहणे ने, लेकिन आखीदा बाबा जी दे दर्शन करने ने। क्यों? की दर्शनां च की पिया है? काला रंग है, मुंह ते माता दे भी दाग ने, मोटी सारी ऐनक लगी हुई है। बाबे दा वेखण वाला की है? उस बाबे दा जीवन वेखण वाला, ओदे दर्शन करके चित प्रसन्न हुंदा, क्योंकि ओ बंदा रविदास दी नगरी दे वसण वाला है, जिथे बेगम पुरा है, सुख महल जाके ऊच द्वारे, बंदा बदल जांदा है। उस अवस्था च जाके मनुख बाहरों भावे कुछ नजर आवे, अंदरों इन्ना पवित्र ते स्वच्छ हो जांदा है, गुरु नानक नूं चंगा लगदा है, प्रभु नूं चंगा लगदा है, संसार नूं चंगा लगदा है, अपने आपे नूं चंगा लगदा है। धन गुरु अर्जन साहब सच्चे पातशाह संगत सहित बैठे सन, कुछ प्यारियां प्यारियां विचारां दे नाल सिमरन अभ्यास दा समां सी, सारे जुड़ के नेत्र बंद करके चौंकड़े मार के बैठे, साहिब आप भी जुड़ के बैठे, अचानक थोड़ी जी खलबली हो गई,
باہر شور مچیا. صاحبہ نے نیتر کھولے، کیوں بھائی یہ باہر رولا کد ہے، شور کد ہے؟ کسی پریمی نے کیا کہن لگا، مہاراج آ باہروں ایک بندہ آیا، وہ کہندا بھی اپنے اے ستھان تے کوئی چور آوڑے. صاحب مسکرا پے، کہن لگے انہوں نے ویکھیا ہے؟ کہ جی ہاں کھرا آیا، بندہ آیا دوڑ کے اندر لنگ آیا، وہ کھرا دستا ہے کہ اس دروازے اندر اندر لنگے. صاحب کہن لگے جہے چور دے پالو نے انہوں بلا لیا اندر، چور دے لبن والے انہوں کھوجیاں انہوں بلا لو اندر. وہ بندے جڑی وار لگی سی چور دے مگرو آ گئے. مہاراج دا ستکار کیتا، کہن لگے ستگرو جی ساڈا چور ایتھے اندر آیا، کھرا دستا ہے. صاحب کہن لگے بھائی جی تہاڈا چور ایتھے تے ویکھ لو، آ جاؤ. آ جڑے بندے بیٹھے نے، سنگت سجی ہوئی این جڑ کے بیٹھے نے سارے. صاحب کہن لگے انہاں دے وچوں جڑا تہاڈا چور ہے بھائی دیکھ لو، ویکھیا کسے نے؟ ایک بندہ کہندا جی میں ماری جی چلک ویکھی سی، باقی دا کھرا ہی لبدے آئے. صاحب کہن لگے جی ویکھیا تے لب لو. وہ سارے دیکھن لگ گئے، وہ دیکھی جا رہے نے، بندہ نہیں پیا لبدا. اگے پاسے آ گئے، اگلے پاسے سارے دے چہرے ول ویکھدے نے، بندہ اجے بھی نہیں نکلتا پیا. صاحب اپنے آسن تو اٹھ بیٹھے. وہ جڑا نواں گنتک سی، جڑا نواں بندہ آ کے بیٹھا سی نا، صاحب تا جان دے پچھان دے نے سب. صاحب نے وہ پیچھے پیچھے آ کے وہ سر تے ہاتھ رکھ دیا، کہن لگے آ بندہ تا نہیں تہاڈا. جسلے صاحب نے سر تے ہاتھ رکھیا، اس بندے دے اندر چرناہٹ چھڑی، وہ لوں لوں جراس بھر گیا. صاحبہ نے میرے سر تے ہاتھ رکھ دیتا. صاحب گرو ارجن صاحب سچے پاتشاہ دے ہاتھ میرے پاپی دے سیس تے، او دے نیترا چ پتا نہیں کی بھر گیا، نیتر بند نے، سارا شریر جڑا روم روم او دا رس نال بھرے، سواد نال بھرے. او اگاں ہوئے کہ مہاراج اچیچا کہندے پے نے، آ تا نہیں تہاڈا بندہ. او اگے ہوئے، انہاں نے ویکھیا، ویکھ کے سر مارتا، کہن لگے نہیں مہاراج اے تا نہیں، اے تا کوئی پرم سادھ جاپدا، اے تا کوئی پرم سنت جاپدا، اے تا کوئی تہاڈا پیارا رب دے پیار والا ایڈا جڑیا بندہ. مہاراج اے چور تا ہو ہی نہیں سکدا، سانو بھلیکھا لگدا. مہاراج ایتھے جننے بیٹھے نے انہاں چور کوئی جاپدا ہی نہیں. صاحب کہن لگے تہاڈا مال کی لے کے دوڑیا؟ کہ جی مال تا چھڈ گیا، مال تا چھڈ کے بھجیا. صاحب کہن لگے پھر انج کرو، مال تہاڈے کول پہنچ گیا، چور ساڈے کول پہنچ گیا، بھاویں او کدھرے بھی ہے، مال تسی اپنا سانبھو، چور نو اسی سانبھ لاں. کہ مہاراج جویں حکم، صاحب نے حکم پا کے او تا پرسن چت مڑ گئے کہ مہاراج جو تسی کہندے ہو ٹھیک ہے. سکھاں کیا مہاراج جے چور ایتھے ہی ہے تے آپاں کچھ خیال کریے؟ صاحب کہن لگے خیال کرن دی لوڑ ہی نہیں، ایتھے جڑا آ گیا چور ہن چور نہیں رہ سکدا. دھیان دینا، جڑا گرو کی حضوری چ آ کے بھی نہ بدلے، گرو کی سنگت وچ آ کے بھی نہ بدلے، گرو کی سوہ پا کے بھی نہ تبدیل ہوئے. بابا رام کشن جی اڈن شاہی گرمکھ پیارے سیوا پنتھی، انہاں دے کول کوئی بندہ ملن آ گیا سی، آ کے بڑے پیار نال ملیا تے کہن لگا بابا جی ایک چھوٹی جی امانت رکھنی ہے. کہن لگے کی ہے؟ کہن لگا تھوڑا جا گھیو دا ایک پیپا ہے، رکھ جاواں تہاڈے کول، اگلے پنڈوں ہو کے کل مڑدا لے جاواں گا. کہن لگے اس طرح کر، میرے کول کاہدی نہیں لے آیا، اندر مہاراج دے کمرے چ رکھ جا. تن گرو گرنتھ صاحب والے کمرے چ، وڈے کمرے چ، اوتھے ہال چ رکھ جا جتھے سنگت بیٹھدی، اوتھے رکھ جا، کل آ کے لے جائیں. گیا پیپا اوتھے نکر چ رکھ کے چلا گیا. اگلے دن پھر آ گیا، آیا سیدھا متھا ٹیکیا، جا کے ویکھیا پیپا اوتھے نہیں سی. آ گیا فتح بلائی، پیار نال ملیا بابا جی نو، کہن لگا بابا جی پیپا اوتھے نہیں ملیا. کہن لگے کوئی گل نہیں، پنڈاری نے چک کے سامب دیتا، سٹور والے نو پوچھ بلا لیا، کیوں بھائی گرمکھا دا پیپا تو رکھے ہے؟ کہندا جی میں تا ویکھیا نہیں. اچھا لانگری نو بلاؤ، نے کتے ورت ہی نہ لیا. لانگری نو بلایا، کیوں بھائی گرمکھا تو ادا پیپا تا نہیں لے لیا، چک لیا کتے ورت لیا، اندر ہال وچ پیا سی. کہندا جی میں تا ویکھیا بھی نہیں، مینوں لوڑ ہی نہیں پئی. بابا جی رون لگ پئے، وہ کہن لگا مہاراج بابا جی تسی روندے کیوں جی؟ تو ساڈے نیتر کیوں سجل ہو گئے؟ تہاڈا کچ کیوں بھر گیا؟ ایک پیپا گھیو دی گل ہے، تہاڈے بخشے لویرے نے، تہاڈیاں آسیساں نال کچ ساریاں پدارتھاں دی کوئی کمی نہیں، گھیو ہور ہو جائے گا، ایڈی کیڑی گل ہے؟ میں تا کسے متر نو دینا سی، کٹھا کر کے لیاندا سی، کوئی نہیں انہوں پھر دے دیاں گے، تسی دل کیوں چھوٹا کر لے؟ ایک پندرہ سولہ سر گھیو دی گل ہے. بابا جی کہن لگے تیرے پندرہ سولہ سر گھیو نو نہیں روندے، اسی اس بندے نو رونے جڑا گر دربار وچ آیا چور، تے چور دا چور ہی مڑ گیا، اتھوں بھی چوری کر کے گیا، او ہن ساتھ کتھے بنے گا؟ اسی اودے جیون نو رونے ہاں. سروت کا بھلا لوچن والے چاہندے نے جڑا گرو کی حضوری چ آیا، اتھوں تا کم سے کم بدل کے جا،
ਇਥੋਂ ਤਾਂ ਸੋਹਣਾ ਹੋ ਕੇ ਜਾਵੇ। ਚੋਰ ਕਿਸੇ ਨੂੰ ਚੰਗਾ ਨਹੀਂ ਲੱਗਦਾ, ਡਾਕੂ ਕਿਸੇ ਨੂੰ ਚੰਗਾ ਨਹੀਂ ਲੱਗਦਾ, ਮਾਂ ਪੁੱਤਰ ਦੀ ਸਾਂਝ ਟੁੱਟ ਜਾਂਦੀ ਹੈ, ਪਿਓ ਨੂੰ ਚੰਗਾ ਨਹੀਂ ਲੱਗਦਾ, ਭਰਾਵਾਂ ਨੂੰ ਚੰਗਾ ਨਹੀਂ ਲੱਗਦਾ, ਹੋਰ ਕਿਸੇ ਨਿਰੰਕਾਰ ਉਤੇ ਗੁਰੂ ਨਾਨਕ ਨੂੰ ਜਾਂ ਆਪਣੇ ਆਪ ਨੂੰ ਕਿੱਥੇ ਚੰਗਾ ਲੱਗਣਾ, ਸੰਸਾਰ ਨੂੰ ਕਿੱਥੇ ਚੰਗਾ ਲੱਗਣਾ, ਆਪਣਿਆਂ ਨੂੰ ਚੰਗਾ ਨਹੀਂ ਲੱਗਦਾ। ਮਾੜੀਆਂ ਵਹਿਬਤਾਂ ਵਾਲਾ ਬੰਦਾ ਕਿਸੇ ਨੂੰ ਚੰਗਾ ਨਹੀਂ ਲੱਗਦਾ। ਔਰ ਜਿੰਨਾ ਚਿਰ ਮਨੁੱਖ ਦੇ ਆਪਣੇ ਅੰਦਰ ਕਮਜ਼ੋਰੀਆਂ ਹੋਣ, ਇਹ ਕਵੀ ਨੇ ਗੱਲ ਕਹੀ, ਉਹ ਕਹਿੰਦਾ ਕਰੋ ਦੋਸਤ ਤੋਂ ਪਹਿਲੇ ਆਪ ਆਪਣੀ ਇੱਜ਼ਤ, ਅਗਰ ਚਾਹਤੇ ਹੋ ਤੁਮ ਇੱਜ਼ਤ ਜ਼ਿਆਦਾ। ਤੂੰ ਚਾਹੁੰਦਾ ਸੰਸਾਰ ਤੇਰਾ ਮਾਣ ਕਰੇ ਤਾਂ ਤੂੰ ਪਹਿਲੇ ਆਪਣਾ ਮਾਣ ਕਰ। ਪਰ ਖਿਮਾ ਕਰਨਾ, ਮੈਂ ਸੋਹਣੇ ਸੋਹਣੇ ਕੱਪੜੇ ਵਿਖਾ ਕੇ ਹੋ ਸਕਦਾ ਤੁਹਾਨੂੰ ਕਿਸੇ ਹੱਦ ਤੱਕ ਚੰਗਾ ਲੱਗ ਜਾ, ਪਰ ਜੇ ਮੇਰੇ ਅੰਦਰ ਕਾਮ ਤੇ ਕ੍ਰੋਧ ਤੇ ਪੈਰੇ ਨੇ, ਮੈਂ ਆਪਣੇ ਆਪ ਨੂੰ ਚੰਗਾ ਤਾਂ ਨਹੀਂ ਲੱਗ ਸਕਦਾ। ਮੈਨੂੰ ਤਾਂ ਪਤਾ ਮੈਂ ਕੀ ਹਾਂ, ਮੇਰੀ ਕਰਤੂਤ ਕੀ। ਹਾਂ, ਜਿਸ ਦਿਨ ਮੈਂ ਅੰਦਰੋਂ ਸੁੱਚਾ ਹੋ ਜਾਵਾਂ, ਮੈਂ ਆਪਣੀ ਨਿਗਾਹ ਵਿਚ ਆਪ ਹੀ ਉੱਚਾ ਉੱਠ ਜਾਵਾਂ, ਆਪ ਹੀ ਸ਼ੁੱਧ ਹੋ ਜਾਵਾਂ, ਉਦਨ ਤੁਸੀਂ ਵੀ ਮਾਣ ਕਰੋਗੇ, ਸੰਸਾਰ ਮਾਣ ਕਰੇਗਾ, ਉਦਨ ਗੁਰੂ ਨਾਨਕ ਵੀ ਮਾਣ ਦੇਵੇਗਾ। ਜਿਸ ਦਿਨ ਮੈਂ ਆਪਣੀ ਇੱਜ਼ਤ ਦੇ ਆਪ ਯੋਗ ਹੋ ਜਾਵਾਂਗਾ, ਉਦਨ ਸੰਸਾਰ ਕਿਵੇਂ ਨਾ ਮਾਣ ਕਰੇਗਾ, ਪ੍ਰਭੂ ਦੇ ਦਰ ਤੇ ਵੀ ਉੱਚਾ ਹੋ ਜਾਵਾਂਗਾ। ਜਿਹੜਾ ਗੁਰੂ ਦਰ ਨਾਲ ਜੁੜ ਗਿਆ,

ਤੇਰਾ ਥਾਂ ਵੀ ਸੋਹਣਾ, ਤੇਰਾ ਰੂਪ ਵੀ ਸੋਹਣਾ, ਤੇਰੇ ਭਗਤ ਵੀ ਸੋਹਣੇ। ਸੁੰਦਰ ਸਵਾਮੀ ਧਾਮ, ਮਾਲਕ ਦਾ ਦਰ ਸੋਹਣਾ, ਇਹ ਗੱਲ ਦਾ ਖਿਆਲ ਰੱਖਣਾ। ਮਾਲਕ ਦਾ ਦਰ ਕਿਹੜਾ ਹੈ? ਸੋ ਦਰ ਕਿਹਾ, ਸੋ ਕਰ ਕਿਹਾ, ਜਿਤ ਦਰ ਵਸੈ ਕਵਣ ਦਰ ਕਹੀ ਹੈ, ਦਰਾਂ ਭੀਤਰ ਦਰ ਕਵਣ ਰਹੇ।

ਸਦਾ ਇਹੀ ਅਰਦਾਸ ਕਰਦੇ ਹਨ ਕਿ ਮੇਰਾ ਮੁਝ ਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਰੱਬ ਦੇ ਪਿਆਰਿਆਂ ਦੀ ਨਿਸ਼ਾਨੀ ਹੈ, ਜੇ ਘਰ ਵਿੱਚ ਦੁੱਖ ਆ ਗਿਆ ਤਾਂ ਪਰਮੇਸ਼ਰ ਦੀ ਰਜਾ ਸਮਝ ਕੇ ਪਾਣਾ ਮਿੱਠਾ ਕਰਕੇ ਮੰਨਦੇ ਹਨ। ਜੇ ਪਰਮੇਸ਼ਰ ਨੇ ਖੁਸ਼ੀਆਂ ਭੇਜ ਦਿੱਤੀਆਂ ਹਨ ਤਾਂ ਉਹਨਾਂ ਖੁਸ਼ੀਆਂ ਵਿੱਚ ਅਹੰਕਾਰ ਨਹੀਂ ਕਰਦੇ, ਐਸਾ ਨਹੀਂ ਕਰਦੇ। ਦਾਤ ਪਿਆਰੀ ਵਿਸਰਿਆ ਦਾ ਤਾਰਾ ਨਹੀਂ ਆਖਿਆ, ਇਹ ਵੀ ਪਰਮੇਸ਼ਰ ਦੀ ਦਾਤ ਹੈ। ਤੇ ਕੇਤਿਆਂ ਦੁੱਖ ਭੁੱਖ ਸਦ ਮਾਰ, ਇਹ ਵਹਿ ਦਾਤ ਤੇਰੀ ਦਾਤਾ। ਸਦਾ ਉਸ ਦੀ ਰਜਾਏ ਵਿੱਚ ਰਹਿ ਕੇ ਆਪਣਾ ਜੀਵਨ ਸਫਲ ਕਰਦੇ ਹਨ, ਜਿਵੇਂ ਕਬੀਰ ਜੀ ਕਹਿ ਰਹੇ।

ਪਰਮੇਸ਼ਰ ਦੇ ਨਾਮ ਦਾ ਕਦੇ ਨਿਵਾਸ ਨਹੀਂ ਹੋ ਸਕਦਾ। ਨਾਮ ਟਿਕੇਗਾ ਜਿੱਥੇ ਨਿਮਰਤਾ ਹੈ, ਜਿੱਥੇ ਆਪਾ ਪਰਮੇਸ਼ਰ ਪ੍ਰੈਣ ਹੋ ਗਿਆ ਫਿਰ ਨਾਮ ਟਿਕੇਗਾ। ਜਿੱਥੇ ਅਹੰਕਾਰ ਹੈ, ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕੱਠਾਏ। ਇਸ ਲਈ

ਸਤੁਤੀ ਕਰਦੇ ਆ ਹੇ ਵਾਹਿਗੁਰੂ। ਸਭ ਖੰਡ ਬ੍ਰਹਿਮੰਡ ਇਹ ਧਰਤ ਆਕਾਸ਼ ਕੋਟ ਬ੍ਰਹਿਮੰਡਾਂ ਦੇ ਵਿੱਚ ਤੂੰ ਆਪ ਹੀ ਤਾਂ ਵਸ ਰਿਹਾ, ਕੋਈ ਦੂਸਰਾ ਹੈ ਹੀ ਨਹੀਂ। ਜਿਮੀ ਤੂੰ ਹੀ, ਜਮਾ ਤੂੰ ਹੀ, ਮਕੀ ਤੂੰ ਹੀ, ਮਕਾਂ ਤੂੰ ਹੀ, ਅਭੂ ਤੂੰ ਹੀ, ਅਭੈ ਤੂੰ ਹੀ, ਅਸ਼ੂ ਤੂੰ ਹੀ, ਅਸ਼ੈ ਤੂੰ ਹੀ, ਜਤਸਤ ਤੂੰ ਹੀ, ਬਰਤਸਤ ਤੂੰ ਹੀ, ਗਸਤ ਤੂੰ ਹੀ, ਮਸਤ ਤੂੰ ਹੀ। ਤੇ ਆਪ ਜਦੋਂ ਫਿਰ ਉਸਤਤੀ ਕਰਨ ਲੱਗੇ ਅਕਾਲ ਪੁਰਖ ਵਾਹਿਗੁਰੂ ਦੀ, ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੁੜ ਗਏ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ, ਤੇ ਜਪ ਰਹੇ ਹਨ ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ। ਤੋ ਜਿਨ੍ਹਾਂ ਨੇ ਭਾਈ ਆਪਾ ਗੁਰੂ ਦੇ ਚਰਨਾਂ ਵਿੱਚ ਅਰਪਣ ਕਰ ਦਿੱਤਾ, ਉਹ ਫਿਰ ਸਦਾ ਇਹ ਅਰਦਾਸ ਕਰਦੇ ਹਨ।

ਕਹਿੰਦੇ ਨੇ ਇਹ ਮਨ ਏਦਾਂ ਦਾ ਸਨੇਕਰ ਏਦਾਂ ਦੀ ਪ੍ਰੀਤ ਕਰ ਜਿਵੇਂ ਮਛਲੀ ਨੇ ਪਾਣੀ ਨਾਲ ਪਾਈ ਹੋਈ ਹੈ, ਪਾਣੀ ਤੋਂ ਬਿਨਾਂ ਉਹਦਾ ਜੀਵਨ ਅਧੂਰਾ ਹੈ, ਉਹਨੇ ਮਰ ਜਾਣੇ।

ਹੋਇਆ ਬਰਸ, ਪੈਂਦਾ ਹੋਇਆ ਮੀਂਹ, ਕਿਤਨਾ ਸੁਹਾਵਣਾ ਲੱਗਦਾ ਹੈ। ਉਹਨੂੰ ਆਸ ਲੱਗ ਜਾਂਦੀ ਏ ਕਿ ਹੁਣ ਸਵਾਤੀ ਬੂੰਦ ਵੀ ਡਿੱਗੇਗੀ ਤੇ ਮੇਰੇ ਮੁੱਖ ਵਿੱਚ ਪੈ ਜਾਵੇਗੀ। ਅਗਲੀਆਂ ਪੰਕਤੀਆਂ ਵਿੱਚ ਮੇਰੇ ਸਤਿਗੁਰੂ ਸਾਨੂੰ ਸਮਝਾਉਂਦੇ ਹੋਏ ਪਿਆਰਿਆ, ਕਲਯੁਗੀ ਜੀਵਾਂ ਨੂੰ ਸੰਬੋਧਿਤ ਕਰਦੇ ਹੋਏ ਸਤਿਗੁਰੂ ਆਉਂਦੇ ਨੇ, ਹਰ ਪ੍ਰੀਤ ਕਰੀ ਜੈ ਇਹੋ ਮਨ ਦੀਤ, ਐਸਾ ਸੁਨੇਹ ਕਰ, ਐਸੀ ਪ੍ਰੀਤ ਕਰ, ਮਨ ਗੁਰੂ ਦੇ ਚਰਨਾਂ ਵਿੱਚ ਨਿਛਾਵਰ ਕਰਦੇ ਬਾਈ।

0: ਇਹੋ ਜੀ ਪ੍ਰੀਤ ਕਰ। ਮਨ ਗੁਰੂ ਦੇ ਚਰਨਾਂ ਵਿੱਚ ਨਿਛਾਵਰ ਕਰ ਦੇ ਤੇ ਮਨ ਗੁਰੂ ਨਾਲ ਜੋੜ ਲੈ ਪਿਆਰੇ।
1: ਮਾਨ ਨਾ ਕੀਜੈ ਸਰਣ ਭਰੀਜੈ,
0: ਸਾਹਿਬ ਉਪਦੇਸ਼ ਕਰਦੇ ਨੇ ਪਿਆਰੇ, ਅਹੰਕਾਰ ਨਹੀਂ ਕਰਨਾ, ਅਭਿਮਾਨ ਨਹੀਂ ਕਰਨਾ। ਜਨ ਗੁਰੂ ਰਾਮਦਾਸ ਪਾਤਸ਼ਾਹ ਹਜ਼ੂਰ ਕਹਿੰਦੇ ਨੇ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਏ। ਨਾਮ ਦਿਓ ਵਰਗਿਆਂ ਨੂੰ ਸਤਿਗੁਰ ਨੇ ਆਪਣੇ ਹਿਰਦੇ ਨਾਲ ਲਾ ਲਿਆ, ਅਹੰਕਾਰੀਆਂ ਨੂੰ ਪਿੱਠ ਦੇ ਦਿੱਤੀ ਮੁਖ ਨਹੀਂ ਲਾਇਆ। ਜਿਨ੍ਹਾਂ ਨਾਮ ਜਪਿਆ ਸਿਮਰਨ ਕੀਤਾ, ਭਾਵੇਂ ਕੋਈ ਵੱਡਾ ਹੈ ਭਾਵੇਂ ਕੋਈ ਨੀਵੇਂ, ਲੇਕਿਨ ਭਾਈ ਸਿਮਰਨ ਕਰਨ ਵਾਲਿਆਂ ਨੂੰ, ਨਾਮ ਜਪਣ ਵਾਲਿਆਂ ਨੂੰ, ਸੇਵਾ ਕਰਨ ਵਾਲਿਆਂ ਨੂੰ ਮੇਰੇ ਸਾਹਿਬ ਆਪਣੇ ਗਲ ਦੇ ਨਾਲ ਲਾ ਲੈਂਦੇ ਨੇ। ਹਜ਼ੂਰ ਕਹਿੰਦੇ ਨੇ ਮਾਨ ਨਾ ਕੀਜੈ ਸ਼ਰਨ ਪਰੀਜੈ, ਹੰਕਾਰ ਨਾ ਕਰ ਪਿਆਰਿਆ, ਅਭਿਮਾਨ ਨਾ ਕਰ, ਗੁਰੂ ਦੇ ਚਰਨਾਂ ਵਿੱਚ ਉਹਦੀ ਸ਼ਰਨ ਵਿੱਚ ਆ ਜਾ।

ਸਾਹਿਬ ਕਹਿੰਦੇ ਨੇ ਮੈਂ ਉਹਦੇ ਦਰਸ਼ਨਾਂ ਤੋਂ ਕੁਰਬਾਨ ਜਾਂਦਾ, ਬਲਿਹਾਰੀ ਹਾਂ, ਸਦਕੇ ਹਾਂ, ਕੋਲੀ ਹਾਂ, ਜਦੋਂ ਉਹਦਾ ਦੀਦਾਰ ਕਰਦਾ ਹਾਂ ਕੁਰਬਾਨ ਹਾਂ ਉਸ ਮਾਲਕ ਦੇ ਦੀਦਾਰ ਤੋਂ।

ਤਾਂ ਸਮੁੰਦਰਾਂ ਦੇ ਪਾਣੀ ਦੀ ਸਿਆਹੀ ਬਣਾ ਲਈ ਜਾਵੇ। ਕਲਮ ਕਰੋ ਬਨ ਰਾਏ, ਸਾਰੇ ਜੰਗਲ ਤੇ ਸਾਰੀ ਬਨਸਪਤੀ ਦੀਆਂ ਕਲਮਾਂ ਬਣਾ ਲਈਆਂ ਜਾਵਣ।

ਤਾਂ ਸਮੁੰਦਰਾਂ ਦੇ ਪਾਣੀ ਦੀ ਸ਼ਾਹੀ ਬਣਾ ਲਵਾਂ, ਸਾਰੀ ਬਨਸਪਤੀ ਜੰਗਲ ਦੀਆਂ ਕਲਮਾਂ ਬਣਾ ਲਵਾਂ, ਸਾਰੀ ਧਰਤੀ ਤੇ ਜ਼ਮੀਨ ਦਾ ਕਾਗਜ਼ ਬਣਾ ਲਵਾਂ। ਹੇ ਨਿਰਿਆ ਮਾਲਕਾ, ਤੇਰੇ ਗੁਣ ਮੈਂ ਫਿਰ ਵੀ ਨਹੀਂ ਲਿਖ ਸਕਦਾ।

ਗੁਰੂ ਦਾ ਪਿਆਰਾ ਮੈਨੂੰ ਮਿਲਾ ਦੇ, ਕੋਈ ਐਸੇ ਗੁਰੂ ਦੇ ਪਿਆਰੇ ਨਾਲ ਮੇਲ ਕਰਾ ਦੇ ਕਿ ਤੇਰੇ ਦਰਸ਼ਨਾਂ ਦੀ ਜਿਹੜੀ ਆਸ ਲੱਗੀ ਹੋਈ ਹੈ ਉਹ ਮਿਟ ਜਾਵੇ। ਆਓ ਭਾਈ ਅਰਦਾਸ ਕਰੀਏ, ਗੁਰੂ ਚਰਨਾਂ ਵਿੱਚ ਤਰਲਾ ਕਰੀਏ। ਗੁਰੂ ਅਰਜਨ ਪਾਤਸ਼ਾਹ ਸਾਹਿਬ ਆਪਣੇ ਰਸਨਾ ਤੋਂ ਆਉਂਦੇ ਨੇ, ਮਨ ਐਸਾ ਨਿਹੋ ਕਰੇ, ਐਸੀ ਪ੍ਰੀਤ ਕਰ ਲੈ ਜਿਵੇਂ ਮੱਛਲੀ ਨੇ ਪਾਣੀ ਨਾਲ ਕਰ ਲਈ। ਚਾਤਰਕ ਨੇ ਪਪੀਏ ਨੇ ਸਵਾਤੀ ਬੂੰਦ ਨਾਲ ਕਰ ਲਈ ਹੈ। ਭੰਵਰੇ ਦਾ ਪਿਆਰ ਫੁੱਲ ਦੇ ਨਾਲ ਹੈ, ਸੁਗੰਧੀ ਨਾਲ ਹੈ, ਜਿਹੜੀ ਪ੍ਰੀਤ ਕਦੀ ਟੁੱਟੇ ਨਾ ਪਾਤਸ਼ਾਹ ਮੇਰਿਆ ਮਾਲਕਾ ਇਹੋ ਜੀ ਪ੍ਰੀਤ ਕਰ, ਇਹੋ ਜੀ ਕਿਰਪਾ ਕਰ, ਮੇਰਾ ਮਨ ਵੀ ਤੇਰੇ ਚਰਨਾਂ ਨਾਲ

صاحب کی بات جے آکھا اے کہ نانک کیا دیجے شیس بندے کر بیسن دیجے

ਚਾਨਣਾ ਚਾਨਣ ਖਾਨਣ ਅੰਤਰ ਜੀਓ ਅੰਤਰ ਚਾਨਣਾ। ਐ ਮਨੁੱਖ ਹਿਰਦੇ ਰੂਪੀ ਵਿਹੜੇ ਵਿੱਚ ਪਰਮਾਤਮਾ ਪਰਮਾਤਮਾ ਰੂਪੀ ਨਾਮ ਦਾ ਜੇ ਤੂੰ ਚਾਨਣਾ ਕਰ ਲਵੇ, ਅਗਿਆਨਤਾ ਰੂਪੀ ਹਨੇਰਾ ਹਮੇਸ਼ਾ ਹਮੇਸ਼ਾ ਲਈ ਖਤਮ ਹੋ ਜਾਣਾ ਹੈ ਜੇ ਪਰਮਾਤਮਾ ਰੂਪੀ ਨਾਮ ਦਾ ਤੂੰ ਹਿਰਦੇ ਰੂਪੀ ਵਿਹੜੇ ਵਿੱਚ ਚਾਨਣਾ ਕਰ ਲਵੇ। ਚਾਂਦਨਾ ਚਾਂਦਨ ਆਂਗਨ ਪ੍ਰਭ ਜੀਓ ਅੰਤਰ ਚਾਨਣਾ। ਆਓ ਆਪਾਂ ਵੀ ਰਲ ਕੇ ਇਹਨਾਂ ਤੁਕਾਂ ਨੂੰ ਪੜ੍ਹੀਏ, ਕੋਈ ਰਸਨਾ ਖਾ ਲਿਆ।

ਦੇ ਚਰਨਾਂ ਦੀ ਤੂੰ ਜੋ ਆਪ ਘਾਲ ਕਰਦੇ ਨੇ ਦੂਜਿਆਂ ਵਾਸਤੇ ਨਮੂਨਾ ਬਣ ਜਾਂਦੇ। ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਜਿਸ ਵੇਲੇ ਹਰਿਦੁਆਰ ਦੇ ਪੰਡਤਾਂ ਨੇ ਪ੍ਰਸ਼ਨ ਕੀਤਾ ਸੀ, ਸਾਹਿਬਾਂ ਨੇ ਜਲ ਪੱਛਮ ਵਾਲੇ ਪਾਸੇ ਦਿੱਤਾ, ਉਹਨਾਂ ਪ੍ਰਸ਼ਨ ਕੀਤਾ ਵੀ ਐਸਾ ਕਿਉਂ। ਸਾਹਿਬਾਂ ਨੇ ਸੂਰਜ ਨੂੰ ਪਾਣੀ ਦੇਣ, ਪਿਤਰਾਂ ਨੂੰ ਪਾਣੀ ਦੇਣ ਦਾ ਉਹਨਾਂ ਭਰਮ ਨਿਵਰਤ ਕੀਤਾ। ਕੁਝ ਸਮਝ ਆਈ, ਸਾਹਿਬਾਂ ਦੇ ਚਰਨੀ ਪੈ ਗਏ। ਕਹਿਣ ਲੱਗੇ ਮਹਾਰਾਜ ਇਹ ਗਿਆਨ ਕਿਵੇਂ ਆਵੇ, ਹਿਰਦੇ ਵਿੱਚ ਇਹ ਸੋਝੀ ਕਿਵੇਂ ਬੈਠ ਜਾਵੇ। ਧੰਨ ਗੁਰੂ ਨਾਨਕ ਕਹਿਣ ਲੱਗੇ ਅਮਲ ਨਾਲ ਗੁਰੂ ਦੇ ਉਪਦੇਸ਼ ਨਾਲ। ਕਹਿਣ ਲੱਗੇ ਫਿਰ ਗੁਰੂ ਕਿਹਨੂੰ ਧਾਰੀਏ। ਸਾਹਿਬਾਂ ਨੇ ਗੁਰੂ ਦੇ ਤਿੰਨ ਰੂਪ ਦੱਸੇ ਸਨ। ਸਾਹਿਬ ਕਹਿਣ ਲੱਗੇ ਇੱਕ ਤਾਂ ਹੁੰਦਾ ਪੰਡਿਤ ਗੁਰੂ, ਵਿਦਵਾਨ ਹੁੰਦਾ, ਸਿਆਣਾ ਹੁੰਦਾ, ਪੜ੍ਹਿਆ ਲਿਖਿਆ ਹੁੰਦਾ। ਪੰਡਿਤ ਦਾ ਮਤਲਬ ਸਕਾਲਰ ਹੁੰਦਾ। ਵਿਦਵਾਨ ਹੈ, ਕਰਨੀ ਕੋਈ ਨਹੀਂ, ਗੱਲਾਂ ਬੜੀਆਂ ਕਰ ਸਕਦਾ। ਐਸੇ ਬੰਦੇ ਕੋਲੋਂ ਵੀ ਕਿਸੇ ਵੇਲੇ ਜੀਵਨ ਜਾਚ ਮਿਲ ਜਾਂਦੀ, ਲੇਕਿਨ ਕਿਸੇ ਨੂੰ ਭੋਲੇ ਪਾ, ਹਰ ਕਿਸੇ ਨੂੰ ਐਸੇ ਬੰਦੇ ਕੋਲੋਂ ਪ੍ਰੇਰਣਾ ਨਹੀਂ ਮਿਲ ਸਕਦੀ। ਇਹ ਗੁਰੂ ਪੂਰਾ ਨਹੀਂ, ਅਧੂਰਾ ਹੈ। ਜੋ ਵਿਦਵਾਨ ਤਾਂ ਹੈ, ਕਰਨੀ ਨਹੀਂ, ਇਹ ਪੰਡਿਤ ਗੁਰੂ ਹੈ। ਕਿ ਮਹਾਰਾਜ ਦੂਜਾ ਗੁਰੂ ਕਿਹੜਾ ਹੈ, ਹੋਰ ਕਿਹੜਾ ਗੁਰੂ ਹੈ? ਧੰਨ ਗੁਰੂ ਨਾਨਕ ਕਹਿਣ ਲੱਗੇ ਦੂਜਾ ਹੁੰਦੇ ਨੇ ਅਵਧੂਤ ਗੁਰੂ, ਜਿਹਦੇ ਕੋਲ ਕਰਨੀ ਤਾਂ ਹੈ, ਕਹਿਣ ਜੋਗਾ ਕੁਛ ਨਹੀਂ, ਕਹਿਣਾ ਆਉਂਦਾ ਹੀ ਨਹੀਂ। ਜਾਂ ਐਸਾ ਵੀ ਹੈ, ਕੁਝ ਲੋਕ ਐਸੇ ਵੀ ਹੋਏ ਨੇ ਭਜਨ ਬੰਦਗੀ ਕਰਕੇ ਜੋ ਕੁਝ ਪੱਲੇ ਪੈ ਗਏ ਹਨ ਉਹਨੂੰ ਲੈ ਕੇ ਬਹਿ ਜਾਂਦੇ, ਕਹਿੰਦੇ ਨੇ ਦੱਸਿਆ ਪਤਾ ਨਹੀਂ ਕੁਝ ਨਿਕਲ ਜਾਏਗਾ। ਗੁਰਮਤ ਚ ਦੀ ਥਾਂ ਕੋਈ ਨਹੀਂ। ਗੁਰਮਤ ਤਾਂ ਕਹਿੰਦੀ ਹੈ ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰਾ ਨਾਮ ਜਪਾਵੋ। ਸਾਹਿਬ ਕਹਿਣਗੇ ਕੁਝ ਅਵਧੂਤ ਗੁਰੂ ਹੁੰਦੇ ਨੇ, ਭਜਨ ਤਾਂ ਬੜਾ ਕਰਦੇ ਨੇ, ਭਗਤੀ ਤਾਂ ਬੜੀ ਹੈ, ਕਹਿਣ ਜੋਗੇ ਕੁਛ ਨਹੀਂ। ਜਾਂ ਤਾਂ ਗੁਪਤ ਹੋ ਗਏ ਨੇ, ਗੁੰਮ ਹੋ ਗਏ ਨੇ, ਤੇ ਜਾਂ ਕਹਿਣ ਦਾ ਚੱਜ ਨਹੀਂ ਆਉਂਦਾ। ਇਹ ਵੀ ਅਧੂਰਾ ਗੁਰੂ ਹੈ। ਇਹਦੇ ਵੱਲ ਵੇਖ ਕੇ ਕਿਸੇ ਨੂੰ ਆਪਣੇ ਆਪ ਪ੍ਰੇਰਣਾ ਮਿਲ ਜਾਏ, ਸ਼ੌਕ ਆ ਜਾਵੇ ਕਿ ਜਿਹੜੀ ਮਸਤੀ ਇਹਦੇ ਨੇਤਰਾਂ ਵਿੱਚ ਕਦੇ ਮੈਨੂੰ ਵੀ ਮਿਲ ਜਾਵੇ, ਜੋ ਮੌਜ ਇਸ ਨੂੰ ਪ੍ਰਾਪਤ ਹੈ ਕਦੇ ਮੇਰੇ ਹਿਰਦੇ ਵਿੱਚ ਵੀ ਟਿਕ ਜਾਵੇ। ਵੇਖਾ ਵੇਖੀ ਕਿਸੇ ਨੂੰ ਸ਼ੌਕ ਆ ਜਾਵੇ ਤੇ ਗੱਲ ਵੱਖਰੀ, ਉਹ ਦੱਸਣ ਜੋਗਾ ਕੁਝ ਨਹੀਂ। ਕਹਿਣ ਲੱਗੇ ਮਹਾਰਾਜ ਉਹ ਵੀ ਅਧੂਰਾ ਗੁਰੂ, ਉਹ ਵੀ ਅਧੂਰਾ ਗੁਰੂ, ਫਿਰ ਪੂਰਾ ਗੁਰੂ ਕਿਹੜਾ ਹੋਇਆ? ਸਤਿਗੁਰੂ ਨਾਨਕ ਕਹਿਣ ਲੱਗੇ ਪੂਰਾ ਗੁਰੂ ਉਹ ਹੈ ਜੋ ਆਪ ਕਰਨਾ ਜਾਣਦਾ ਹੈ, ਦੂਜੇ ਨੂੰ ਕਰਾਉਣਾ ਜਾਣਦਾ, ਜੋ ਆਪ ਕਮਾਉਂਦਾ ਹੈ ਦੂਜੇ ਨੂੰ ਕਹਿ ਸਕਦਾ। ਚਰਨੀ ਪੈ ਗਿਆ, ਕਹਿਣ ਲੱਗੇ ਮਹਾਰਾਜ ਫਿਰ ਇਹ ਤਾਂ ਤੁਸੀਂ ਕਰੋ ਬਖਸ਼ਿਸ਼। ਤੁਹਾਡੇ ਬਿਨਾਂ ਐਸਾ ਗੁਰੂ ਕੌਣ ਹੋ ਸਕਦਾ ਹੈ ਜੋ ਕਹਿਣ ਦਾ ਢੰਗ ਵੀ ਜਾਣਦਾ ਹੋਵੇ ਤੇ ਕਮਾਉਣਾ ਵੀ ਜਾਣਦਾ? ਧੰਨ ਗੁਰੂ ਨਾਨਕ ਕਹਿਣ ਲੱਗੇ ਐਸਾ ਨਹੀਂ, ਤੁਹਾਡੇ ਸਾਰਿਆਂ ਵਿੱਚੋਂ ਹਰ ਕੋਈ ਪੂਰਾ ਗੁਰੂ ਬਣ ਸਕਦਾ। ਜਿਸ ਬੰਦੇ ਕੋਲ ਕਮਾਈ ਆਵੇਗੀ, ਸੋਝੀ ਆਵੇਗੀ ਤੇ ਸ਼ੌਕ ਹੋਵੇਗਾ ਕਿ ਜੋ ਕੁਝ ਮੈਨੂੰ ਮਿਲਿਆ ਦੂਜੇ ਨੂੰ ਵੀ ਪ੍ਰਾਪਤ ਹੋਵੇ, ਚਾਹ ਹੋਵੇਗਾ ਕਿ ਜੋ ਮੈਨੂੰ ਲੱਭਾ ਹੈ ਦੂਜੇ ਦੀ ਝੋਲੀ ਵੀ ਪੈ ਜਾਵੇ, ਹਰ ਉਹ ਬੰਦਾ ਜਿਹੜਾ ਹੈ ਪੂਰੇ ਗੁਰੂ ਦੇ ਮਾਰਗ ਤੇ ਚੱਲ ਕੇ ਇਸ ਕੰਮ ਚ ਸਫਲਤਾ ਪਾ ਸਕਦਾ। ਬਾਕੀ ਇਹ ਗੱਲ ਵੱਖਰੀ, ਕਹਾ ਲੈਣਾ ਸੌਖਾ ਹੈ। ਗੁਰੂ ਕਹਾਉਣ ਵਾਲੇ ਹੀ ਬੜੇ ਬੈਠੇ ਨੇ ਤੇ ਸਿੱਖ ਕਹਾਉਣਾ ਤਾਂ ਬੜਾ ਹੀ ਸੌਖਾ ਹੋ ਗਿਆ। ਜਦੋਂ ਮਰਦਮਸ਼ੁਮਾਰੀਆਂ ਹੁੰਦੀਆਂ, ਜਦੋਂ ਗਿਣਤੀਆਂ ਹੁੰਦੀਆਂ, ਬਕਾਇਦਾ ਕਾਲਮ ਬਣਿਆ, ਧਰਮ ਕੀ ਹੈ ਸਿੱਖ, ਬੜੀ ਸ਼ਾਨ ਨਾਲ ਕਹਾਉਣੇ ਸਿੱਖ ਕਹਾ ਲੈਂਦੇ। ਪਰ ਸਾਹਿਬ ਕਹਿੰਦੇ ਨੇ ਨਿਰੇ ਕਹਾਉਣ ਦੀ ਗੱਲ ਨਾ ਕਰੀ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜਿਹੜਾ ਅਖਾਉਂਦਾ ਹੈ ਮੈਂ ਸਿੱਖ ਹਾਂ, ਉਹਦੇ ਤੇ ਇੱਕ ਫਰਜ਼ ਆਇਲ ਹੋ ਜਾਂਦਾ ਹੈ ਕਿ ਉਹ ਮੁਕੰਮਲ ਕਮਾਈ ਵਾਲਾ ਹੋਵੇ, ਪੂਰਨ ਕਮਾਈ ਵਾਲਾ ਹੋਵੇ, ਤੇ ਨਾ ਕੇਵਲ ਆਪ ਪੂਰਨ ਕਮਾਈ ਵਾਲਾ ਹੋਵੇ ਬਲਕਿ ਦੂਜਿਆਂ ਨੂੰ ਕਮਾਈ ਦੀ ਜਾਚ ਦੱਸਣ ਜੋਗਾ ਵੀ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਸ਼ਬਦ ਆਪਾਂ ਪੜ੍ਹ ਰਹੇ ਸਾਂ, ਉਹਨਾਂ ਦੀ ਪੌੜੀ ਹੈ ਗੁਰਸਿੱਖਾਂ ਸ਼ਾਬਾਸ ਜਨਮ ਸਵਾਰੇ। ਧੰਨ ਹਨ ਉਹ ਗੁਰਸਿੱਖ ਜਿਨ੍ਹਾਂ ਨੇ ਆਪਣਾ ਜੀਵਨ ਸਫਲਾ ਕੀਤਾ ਗੁਰਸਿੱਖੀ ਦੇ ਮਾਰਗ ਤੇ ਚੱਲ ਕੇ। ਗੁਰਸਿੱਖਾਂ ਰਹਿਰਾਸ ਗੁਰੂ ਪਿਆਰਿਆ, ਜਿਨ੍ਹਾਂ ਨੇ ਗੁਰੂ ਨੂੰ ਪਿਆਰ ਕੀਤਾ ਹੈ, ਗੁਰੂ ਕੀ ਗੱਲ ਸੁਣੀਏ, ਗੁਰੂ ਕਾ ਉਪਦੇਸ਼ ਸਰਵਣ ਕੀਤਾ ਹੈ, ਗੁਰੂ ਨਾਲ ਸਾਂਝ ਪਾਈਏ,

ਉਹਨਾਂ ਦਾ ਰਸਤਾ ਬੜਾ ਸੱਚਾ, ਉਹਨਾਂ ਦਾ ਮਾਰਗ ਬਿਲਕੁਲ ਠੀਕ ਹੈ, ਰਾਹ ਰਾਸਤ ਤੇ ਚੱਲੇ ਜੋ। ਗੁਰਸਿੱਖਾਂ ਰਹਿ ਰਾਸ ਗੁਰੂ ਪਿਆਰੇ ਆ, ਇੱਥੇ ਵੀ ਭਾਈ ਸਾਹਿਬ ਕਹਿੰਦੇ, ਸਾਹਿਬ ਕਹਿੰਦੇ ਨੇ ਐਸੇ ਲੋਕ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਦੇ ਹੋਏ ਪਾਪੀਆਂ ਨੂੰ ਪਾਰ ਉਤਾਰਨ ਜੋਗੇ ਹੋ ਜਾਂਦੇ, ਪਾਪੀਆਂ ਨੂੰ ਪਤਤਾ ਨੂੰ ਪਵਿੱਤਰ ਕਰਕੇ ਆਪਣੇ ਮਾਰਗ ਤੇ ਲਾਉਣ ਜੋਗੇ ਹੋ ਜਾਂਦੇ। ਤੇ ਜਿਹੜੇ ਇਤਨੇ ਜੋਗੇ ਹੋ ਜਾਣ, ਮਹਾਰਾਜ ਕਹਿੰਦੇ ਨੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੇ ਅਵਰਾ ਨਾਮ ਜਪਾ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਣਾ,

ਤੀਹ ਝੂਠੀ ਹੋ ਸਕਦੀ ਹੈ ਪਰ ਸੋਲਾਂ ਝੂਠੀ ਹੋ ਸਕਦੀ ਸੋਲਾਂ ਸੁੱਚਾ ਹਰ ਸੁੱਚਾ ਨਾ ਬੰਦਿਆ।

0: ਤੁਸੀਂ ਕਿਹੜੀਆਂ ਬੱਚਿਆਂ ਪੈ ਗਏ ਹੋ? ਅੰਤ ਕਾਲ ਕਿਹਨੇ ਦੇਖਿਆ?
1: ਅੱਜ ਦੀ ਗੱਲ ਕਰੋ, ਅੱਜ ਦੀ
0: ਗਲੀ ਤੇ ਲੈ ਕੇ ਜਾਂਦੇ ਹਾਂ ਔਰ ਜਿਹੜਾ ਮਾਲ ਲੁੱਟ ਕੇ ਲਿਆਉਂਦੇ ਹਾਂ ਉਹ ਸਾਡੀ ਕਮਾਈ ਹੈ।
1: ਬਣੋ
2: ਤੇਰਾ ਠੀਕ ਹੀ ਕਹਿ ਰਿਹਾ, ਸਾਨੂੰ ਮੂਰਖ ਨਹੀਂ ਬਣਨਾ ਚਾਹੀਦਾ।

ਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੁਆਰਾ ਆਪਣੇ ਮਨਾਂ ਦੀਆਂ ਤਾਰਾਂ ਜੋੜੀਏ ਗੁਰੂ ਚਰਨਾਂ ਨਾਲ। ਹਜ਼ੂਰ ਤੇ ਕਹਿ ਰਹੇ ਨੇ

ਸਜੀ ਹੋਈ ਕਚਹਿਰੀ ਵਿਚ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ ਸੱਤ ਸਾਲ ਤੇ ਨੌ ਸਾਲ ਦੇ ਅੱਧ ਖਿੜੇ ਗੁੰਚੇ ਇਸ ਤਰ੍ਹਾਂ ਖੂਨੀ ਕੰਡਿਆਂ ਨਾਲ ਝਰੀਟ ਪੈ ਗਏ।

ਮੇਰਾ ਤੇ ਤੱਤੀ ਲੋਧ ਵੀ ਬੈਕੁੰਠ ਸੀ। ਲੋਕ ਤੇ ਸ਼ਾਇਦ ਮਰਨ ਤੋਂ ਬਾਅਦ ਬੈਕੁੰਠ ਲੱਭਦੇ ਹੋਣਗੇ। ਮੇਰਾ ਬੈਕੁੰਠ ਤੇ ਉਬਲਦੀ ਦੇਗ ਵਿੱਚ ਵੀ ਬੈਠਾ ਹੋਇਆ ਸੀ। ਮੈਂ ਬੈਕੁੰਠ ਵਿੱਚ ਬੈਠਾ ਹੋਇਆ ਸਾਂ। ਬੈਕੁੰਠ ਸਤਸੰਗਤ ਪ੍ਰਾਪਤ ਹੈ। ਪੁੱਛਿਆ ਕਬੀਰ ਜੀ ਨੂੰ, ਕਹੇ ਕਬੀਰ ਇਹ ਕਹੀਏ ਕਾਹੇ, ਸਾਧ ਸੰਗਤ ਬੈਕੁੰਠ ਹੀ ਆਏ। ਬੈਕੁੰਠ ਵਿੱਚ ਆ ਗਏ। ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗਾਏ। ਬਹੁਤ ਸਾਰੀਆਂ ਮੁਕਤੀਆਂ, ਬਹੁਤ ਸਾਰੇ ਬੈਕੁੰਠ ਉਸਨੂੰ ਪ੍ਰਾਪਤ ਹੋਣਗੇ ਜਿਹੜੇ ਸਾਧ ਸੰਗਤ ਵਿੱਚ ਆ ਕੇ ਜੇ ਇੱਕ ਨਿਮਖ ਵੀ ਗੁਣ ਗਾ ਲੈਣਗੇ ਤੇ ਇਹ ਸਾਰੇ ਬੈਕੁੰਠ ਉਹਨਾਂ ਦੇ ਨੇ। ਇਹਦੀ ਕੀਮਤ ਬੜੀ ਲਿਖੀ ਗਈ ਹੈ। ਇੱਕ ਵਾਰ ਸਾਰੇ ਫੇਰ ਉੱਚੀ ਆਵਾਜ਼ ਨਾਲ ਪੜਿਓ, ਗੂੰਜ ਪਾ ਕੇ।

ਨਾ ਪਰਖ ਹੋਵੇ ਤੇ ਕੋਈ ਕੱਚ ਕਹਿ ਦੇਗਾ ਕੋਈ ਪੱਥਰ ਕਹਿ ਦੇਗਾ। ਜਿਹਨੂੰ ਪਤਾ ਹੈ ਹੀਰੇ ਦਾ ਉਹਨੂੰ ਪਤਾ ਹੈ ਇਹ ਦਾਣਾ ਤਾਂ ਨਿੱਕਾ ਜਿਹਾ ਹੈ, ਟੁਕੜਾ ਛੋਟਾ ਜਿਹਾ ਹੈ, ਮੁੱਲ ਬਹੁਤ ਹੈ। ਜਿਤਨਾ ਉਹ ਕੀਮਤੀ ਹੈ ਜਿਸ ਵੇਲੇ ਮੁੱਲ ਪਵਾਇਆ ਜਾਵੇ ਘਰ ਭਰ ਜਾਂਦੇ। ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ, ਗੁਰਸਿੱਖ ਪੰਥ ਦੇ ਸ਼੍ਰੋਮਣੀ ਵਿਦਵਾਨ, ਧੰਨ ਗੁਰੂ ਨਾਨਕ ਦੇ ਦਰ ਦੇ ਅਨਨ ਸਿੱਖ, ਭਾਵੇਂ ਅਸੀਂ ਨਾਤੇਦਾਰੀਆਂ ਵੀ ਗਿਣਦੇ ਹਾਂ, ਗੁਰੂ ਅਰਜਨ ਸਾਹਿਬ ਦੇ ਮਾਮਾ ਜੀ, ਪਰ ਨਹੀਂ ਗੁਰਸਿੱਖੀ ਵਿੱਚ ਤਾਂ ਨਾਤਾ ਪ੍ਰੇਮ ਦਾ ਹੈ, ਗੁਰੂ ਨੂੰ ਸਮਝਣ ਤੇ ਗੁਰੂ ਨੂੰ ਮੰਨਣ ਦਾ ਹੈ। ਭਾਈ ਸਾਹਿਬ ਨੇ ਗੁਰੂ ਕੇ ਬਚਨ ਨੂੰ ਸਮਝੇ, ਕਦੇ ਭਾਈ ਸਾਹਿਬ ਦੀ ਰਚਨਾ ਨੂੰ ਅਸੀਂ ਗੁਰਬਾਣੀ ਦੀ ਪੂੰਜੀ ਵੀ ਕਹਿ ਦਿੰਦੇ ਹਾਂ, ਕਿਉਂਕਿ ਭਾਈ ਸਾਹਿਬ ਬਾਣੀ ਨੂੰ ਸਮਝਦੇ ਨੇ, ਬਾਣੀ ਨੂੰ ਸਮਝਾਉਣਾ ਵੀ ਜਾਣਦੇ ਤੇ ਨਿਰਾ ਸਮਝਣ ਸਮਝਾਉਣ ਦੀ ਗੱਲ ਨਹੀਂ, ਕਮਾਉਣਾ ਵੀ ਜਾਣਦੇ। ਆਪਣੇ ਜੀਵਨ ਵਿੱਚ ਭਾਈ ਸਾਹਿਬ ਨੇ ਗੁਰਬਾਣੀ ਨੂੰ ਕਮਾਇਆ, ਉਹਨਾਂ ਨੂੰ ਪਤਾ ਹੈ ਗੁਰਬਾਣੀ ਦੇ ਕਿੰਨੇ ਵੱਡੇ ਮਹੱਤਵ ਨੇ। ਕਹਿੰਦੇ ਨੇ ਗੁਰੂ ਕਾ ਸੱਚਾ ਬਚਨ, ਇਹਦਾ ਮਹੱਤਵ ਸ਼ਾਇਦ ਸੰਸਾਰੀਆਂ ਨੂੰ ਪਤਾ ਨਾ ਲੱਗੇ, ਜਿਵੇਂ ਤਲੀ ਤੇ ਪਏ ਹੀਰੇ ਦਾ ਹਰ ਇੱਕ ਨੂੰ ਪਤਾ ਨਹੀਂ ਹੁੰਦਾ। ਇਹ ਤਾਂ ਹੀਰੇ ਦੇ ਵਿਕਣ ਤੇ ਗੱਲ ਹੈ, ਜੌਹਰੀ ਮਿਲ ਜਾਵੇ, ਮੁੱਲ ਪੈ ਜਾਵੇ, ਘਰ ਭਰ ਦਿੰਦਾ, ਦਾਣਾ ਨਿੱਕਾ ਜਿਹਾ। ਜੈਸੇ ਹੀਰਾ ਹੱਥ ਮੈਂ ਤਨਕ ਸੋ ਦਿਖਾਈ ਦੇ, ਵੇਖਣ ਨੂੰ ਛੋਟਾ ਜਾਪਦਾ, ਮੁੱਲ ਪੈਣ ਤੇ ਘਰ ਭਰ ਦਿੰਦਾ। ਤੇ ਕਹਿੰਦੇ ਮੇਰੀ ਇਹੀ ਗੱਲ ਨਹੀਂ, ਗੁਰ ਸ਼ਬਦ ਦੀ ਮਹਿਮਾ ਇਸੇ ਤਰ੍ਹਾਂ, ਵੇਖਣ ਨੂੰ ਸਧਾਰਨ ਜਾਪਦਾ, ਪਰ ਕਹਿੰਦੇ ਨੇ ਜਿਸ ਤਰ੍ਹਾਂ ਆਪਣੇ ਪੱਲੇ ਕੋਈ ਹੁੰਡੀ ਦਾ ਕਾਗਜ਼ ਚੌਰਾ ਪੰਜੌਰਾ ਠੌਰਾ ਕਰਕੇ ਤੈਅ ਕਰਕੇ ਛੋਟਾ ਜਿਹਾ ਕਾਗਜ਼ ਜੇਬ ਚ ਪਾ ਕੇ ਪੱਲੇ ਬੰਨ ਕੇ ਬੰਦਾ ਤੁਰ ਪੈਂਦਾ, ਹੁਣ ਹੁੰਡੀ ਦਾ ਕੋਈ ਭਾਰ ਹੈ? ਅੱਜ ਦੇ ਇਸ ਯੁੱਗ ਚ ਹੁੰਡੀ ਦੀ ਕਿੱਡੀ ਵੱਡੀ ਮਹੱਤਤਾ ਹੈ। ਆਪਾਂ ਡਰਾਫਟ ਕਹਿ ਲੈਂਦੇ, ਪੁਰਾਣੇ ਸਮਿਆਂ ਤੇ ਹੁੰਡੀ ਕਹਿੰਦੇ ਸਨ। ਜਿਨ੍ਹਾਂ ਲੋਕਾਂ ਦਾ ਪਰਸਪਰ ਲੈਣ ਦੇਣ ਚੱਲਦਾ ਸੀ, ਇੱਕ ਥਾਂ ਤੇ ਬੰਦਾ ਪੈਸੇ ਜਮ੍ਹਾਂ ਕਰਾ ਦਿੰਦਾ, ਕਹਿੰਦਾ ਇਹ ਰਕਮ ਆ ਮੈਂ ਤੈਨੂੰ ਦਿੱਲੀ ਦੇ ਜਾਂਦਾ, ਮੁਲਤਾਨ ਲੈਣੀ ਚਾਹੁੰਦਾ, ਚੁੱਕ ਕੇ ਲਿਜਾਣ ਚ 100 ਖਤਰੇ ਨੇ। ਉਹ ਰੁੱਕਾ ਕਰ ਦਿੰਦਾ, ਸ਼ਾਹ ਆਪਣੇ ਵਾਕਫਕਾਰਾਂ ਵੱਲ ਰੁੱਕਾ ਕਰ ਦਿੰਦਾ, ਇਹ ਬੰਦਾ ਆ ਰਿਹਾ ਹੈ, ਇੰਨੀ ਰਕਮ ਇਸਨੇ ਮੇਰੇ ਕੋਲ ਜਮ੍ਹਾਂ ਕਰਾਈ ਹੈ, ਤੁਸੀਂ ਇਹਨੂੰ ਦੇ ਦੇਣੀ, ਆਪਾਂ ਫਿਰ ਹਿਸਾਬ ਕਰ ਲਵਾਂਗੇ। ਉਹ ਬੰਦਾ ਇੱਕ ਛੋਟਾ ਜਿਹਾ ਕਾਗਜ਼ ਆਪਣੇ ਬਾਂਸ ਦੇ ਡੰਡੇ ਦੇ ਵਿਚਕਾਰ ਫਸਾ ਕੇ ਜਾਂ ਆਪਣੇ ਪੱਲੇ ਬੰਨ ਕੇ ਜਾਂ ਪੱਗ ਚ ਬੰਨ ਕੇ, ਉਹ ਛੋਟਾ ਜਿਹਾ ਕਾਗਜ਼ ਕੋਈ ਭਾਰ ਨਹੀਂ। ਭਾਈ ਸਾਹਿਬ ਕਹਿੰਦੇ ਨੇ ਹੁੰਡੀ ਦਾ ਕੋਈ ਭਾਰ ਹੈ? ਕੋਈ ਭਾਰ ਨਹੀਂ, ਕੋਈ ਵਜ਼ਨ ਨਹੀਂ, ਕਾਗਜ਼ ਹੀ ਹੈ ਨਾ। ਜਾ ਕੇ, ਕਿਉਂਕਿ ਉਸ ਵੇਲੇ ਰੁਪਈਏ ਦਾ ਵਜ਼ਨ ਸੀ, ਰੁਪਈਆ ਕਾਗਜ਼ ਨਹੀਂ ਸੀ ਉਸ ਵੇਲੇ। ਵੈਸੇ ਵੀ ਰੁਪਇਆ ਰੁਪਇਆ ਹੀ ਰੁਪਏ ਦਾ ਮੁੱਲ ਹੈ, ਉਸ ਕਾਗਜ਼ ਦਾ ਮੁੱਲ ਕੋਈ ਨਹੀਂ ਜਦ ਤੱਕ ਉਹਦਾ ਮੁੱਲ ਪਾਉਣ ਵਾਲਾ ਅੱਗੇ ਬੈਠਾ ਕੋਈ। ਹੁੰਡੀ ਦਾ ਕੋਈ ਭਾਰ ਨਹੀਂ, ਕੋਈ ਮੁੱਲ ਵੀ ਨਹੀਂ, ਪਰ ਜਿਸ ਵੇਲੇ ਉਹਦਾ ਮੁੱਲ ਪਾਉਣ ਵਾਲਾ ਅੱਗੇ ਮਿਲ ਪੈਂਦਾ, ਉਹ ਕਹਿੰਦਾ ਠੀਕ ਹੈ, ਮੈਂ ਜਾਣਨਾ ਜਿਸ ਦੀ ਹੁੰਡੀ ਤੂੰ ਲੈ ਕੇ ਆਇਆ, ਜਿਸ ਤੋਂ ਤੂੰ ਕਾਗਜ਼ ਲੈ ਕੇ ਆਇਆ, ਮੈਂ ਜਾਣਨਾ। ਉਹ ਰਕਮ ਦੀਆਂ ਥੈਲੀਆਂ ਭਰ ਕੇ ਹੱਥ ਫੜਾ ਦਿੰਦਾ। ਅੱਗੇ ਜਾ ਕੇ ਕਹਿੰਦੇ ਨੇ ਲਕਸ਼ਮੀ ਅਪਾਰ ਪ੍ਰਾਪਤ ਹੁੰਦੀ ਹੈ, ਹਾਲਾਂਕਿ ਉਹਦਾ ਆਪਣਾ ਭਾਰ ਕੋਈ ਨਹੀਂ। ਤੀਸਰੀ ਮਿਸਾਲ ਭਾਈ ਸਾਹਿਬ ਦਿੰਦੇ ਨੇ, ਕਹਿੰਦੇ ਨੇ ਹੁਣ ਬੋੜ ਦਾ ਬੀਜ ਹੈ, ਬੋੜ ਦੇ ਰੁੱਖ ਦਾ, ਬਟਕ ਦੇ ਰੁੱਖ ਦਾ ਬੀਜ ਹੈ, ਕਿਤਨਾ ਖਸ਼ਕਾਸ਼ ਦੇ ਦਾਣੇ ਤੋਂ ਵੀ ਛੋਟਾ। ਬੰਦਾ ਕਹੇ ਇਸ ਬੀਜ ਚ ਕੀ ਧਰਿਆ, ਲੇਕਿਨ ਸਿਆਣੇ ਨੂੰ ਪਤਾ ਹੈ ਇਸ ਬੀਜ ਵਿਚ ਇੱਕ ਬੋੜ ਪਿਆ ਹੈ। ਇਹ ਬੀਜ ਅਗਰ ਵਕਤ ਪਾ ਕੇ ਸਮੇਂ ਨਾਲ ਫਲ ਪਵੇ, ਇਹਦੇ ਵਿਚੋਂ ਅੰਗੂਰ ਫੁੱਟ ਪਵੇ, ਇਸ ਨੂੰ ਹਾਲਾਤ ਮਿਲ ਜਾਣ, ਇਹਨੂੰ ਠੀਕ ਟਿਕਾਣਾ ਮਿਲ ਜਾਵੇ, ਤੇ ਇਹ ਇੱਕ ਬਹੁਤ ਵੱਡਾ ਬੋੜ ਬਣ ਜਾਏਗਾ। ਬੋੜ ਦੀ ਮਿਸਾਲ ਭਾਈ ਸਾਹਿਬ ਨੇ ਤਾਂ ਦਿੱਤੀ ਏ ਕਿਉਂਕਿ ਸਦੀਆਂ ਲੰਮੀ ਇਹਦੀ ਉਮਰ ਹੈ ਤੇ ਮੀਲਾਂ ਤੱਕ ਪਸਾਰ ਵਾਲੇ ਰੁੱਖ ਇਸ ਸੰਸਾਰ ਤੇ ਅਜੇ ਵੀ ਮੌਜੂਦ ਨੇ, ਮੀਲਾਂ ਵਿਚ ਪਸਰੇ ਹੋਏ ਬੋੜ ਦੇ ਰੁੱਖ। ਜਿਨ੍ਹਾਂ ਰੁੱਖਾਂ ਦੇ ਥੱਲੇ ਪਿੰਡ ਵਸ ਗਏ, ਪੂਰੇ ਪੂਰੇ ਪਿੰਡ ਇੱਕ ਇੱਕ ਬੋੜ ਦੇ ਰੁੱਖ ਥੱਲੇ ਆਬਾਦ ਨੇ, ਏਡੇ ਏਡੇ ਵੱਡੇ ਰੁੱਖ ਇਸ ਧਰਤੀ ਤੇ ਇਸ ਵੇਲੇ ਮੌਜੂਦ ਨੇ। ਔਰ ਬਲਕਿ ਐਸਾ ਵੀ ਹੈ ਕਿਉਂਕਿ ਜਿਵੇਂ ਜਿਵੇਂ ਫੈਲਦਾ ਹੈ ਨਾ, ਇਹ ਫਿਰ ਆਪਣੀਆਂ ਜਿਹਨੂੰ ਦਾੜਾਂ ਕਹਿੰਦੇ ਆ, ਦਾੜੀਆਂ ਕਹਿੰਦੇ ਆ, ਉਹ ਛੱਡਦਾ, ਆਪਣੇ ਟਾਣਾ ਦਾ ਆਪ ਹੀ ਆਸਰਾ ਬਣਾਈ ਚਲਿਆ ਜਾਂਦਾ। ਐਸੇ ਰੁੱਖ ਮੌਜੂਦ ਨੇ ਜਿਨ੍ਹਾਂ ਦਾ ਅਸਲੀ ਮੁੱਢ ਲੱਭਣਾ ਔਖਾ ਹੈ ਕਿ ਪਹਿਲਾਂ ਇਹ ਕਿਹੜੇ ਮੁੱਢ ਤੋਂ ਪੈਦਾ ਹੋਇਆ ਸੀ। ਹਜ਼ਾਰਾਂ ਮੁੱਢਾਂ ਤੇ ਖੜਾ ਹੋਇਆ ਰੁੱਖ, ਇੰਨਾ ਵੱਡਾ ਪਸਾਰ ਆਖਰ ਉੱਠਿਆ ਕਿੱਥੋਂ?
बटक बीज में रव रहे हो जाको तीन लोक विस्तार। कहने वाहिगुरु अकाल पुरख भी इसे तरह जिदा तिना लोगों का विस्तार ते पसारा है ओ निके तो निके बोड़ दे बीज जिनी थां विच भी ओना ही महान है जिन्ना त्रैलोकी विच है। ते भाई साहब कहंदे ने शब्द की महिमा भी इसे तरह वेखण नूं ओ बोड़ दा बीज बहुत छोटा जापदा है लेकिन जदों ओ फैलदा है पसरदा है तां ओ कई पिंडां नूं अपनी छावे वसण की थां दे दिंदा। इसे तरह कहंदे ने गुर शब्द की महिमा है गुरसिखां नूं पता इस महिमा दा तैसे गुर बचन सचन गुरसिखण में गुरु के सचे बचना दा इस नूं मनण वाले सचे सिखां दा नेचा है एदा महात्म सची दरगाह च जाके पता लगेगा। इथे शायद ना ख्याल बने इथे शायद विश्वास ना बने कि गुरबाणी भाई जी कादे लई पढ़दे कादे लई विचारी जावे कादे लई इस नूं समझिया जावे। जिहड़ा पढ़दा विचारदा समझदा ते कमाउंदा है ना एदा महात्म तां भाई साहब कहंदे ने हरिद्वार जाके प्रभु की दरगाह जाके पता लगेगा कि कितना महान है।

ਨਾਲ ਸ਼ਰਤ ਇਹ ਹੈ ਜਿਵੇਂ ਹੀਰੇ ਦਾ ਪਾਰਖੂ ਹੋਣਾ ਬਹੁਤ ਜ਼ਰੂਰੀ ਹੈ, ਜਿਵੇਂ ਹੁੰਡੀ ਦਾ ਮੁੱਲ ਪਾਉਣ ਵਾਲਾ ਸਾਹਮਣੇ ਬੈਠਾ ਹੋਣਾ ਜ਼ਰੂਰੀ ਨਹੀਂ ਤਾਂ ਵਾਕਈ ਕਾਗਜ਼ ਦਾ ਕੋਈ ਮੁੱਲ ਨਹੀਂ ਪਏ। ਜਿਵੇਂ ਬੋਹੜ ਦੇ ਬੀਜ ਦਾ ਠੀਕ ਸਥਾਨ ਤੇ ਠੀਕ ਹਾਲਾਤ ਚ ਪਹੁੰਚਣਾ ਜ਼ਰੂਰੀ ਹੈ ਤਾਂ ਕਿ ਉਹ ਉੱਗ ਸਕੇ। ਬੋਹੜਾਂ ਦੇ ਜੇ ਸਾਰੇ ਬੀਜ ਅੱਜ ਤੱਕ ਰੁੱਖ ਬਣਨ ਲੱਗੇ ਹੁੰਦੇ ਸਾਰੀ ਧਰਤੀ ਤੇ ਬੋਹੜਾਂ ਨੇ ਸਾਰਾ ਸਥਾਨ ਮੱਲ ਲਿਆ ਹੁੰਦਾ, ਪਰ ਨਹੀਂ ਐਸਾ ਨਹੀਂ ਹੋਇਆ। ਇੱਕ ਗੋਲ ਦੇ ਦਾਣੇ ਅੰਦਰ ਹਜ਼ਾਰਾਂ ਬੀਜ ਮੌਜੂਦ ਨੇ ਔਰ ਇੱਕ ਰੁੱਖ ਤੇ ਹਰ ਵਰੇ ਲੱਖਾਂ ਗੋਲਾਂ ਲੱਗ ਜਾਂਦੀਆਂ ਨੇ ਤੇ ਸਾਰੇ ਤਾਂ ਰੁੱਖ ਨਹੀਂ ਬਣ ਜਾਂਦੇ। ਜਿਸ ਬੀਜ ਨੂੰ ਹਾਲਾਤ ਮਿਲਦੇ ਨੇ, ਵਾਤਾਵਰਨ ਬਣਦਾ ਹੈ, ਉਹੀ ਰੁੱਖ ਬਣਦਾ ਹੈ। ਇਸੇ ਤਰ੍ਹਾਂ ਗੁਰਬਾਣੀ ਦੇ ਸੰਬੰਧ ਵੀ ਸਮਝ ਲੈਣਾ, ਹਾਲਾਤ ਬਣਾਉਣੇ ਪੈਂਦੇ। ਇਹਦੀ ਰੁੱਤ ਹੈ ਅੰਮ੍ਰਿਤ ਵੇਲਾ, ਧਿਆਨ ਦੇਣ। ਇਹਦੀਆਂ ਜੜ੍ਹਾਂ ਹਿਰਦੇ ਵਿੱਚ, ਇਹਦਾ ਪਸਾਰ ਸੁਰਤੀ ਵਿੱਚ, ਇਹਦਾ ਫਲ ਦਰਗਾਹ ਵਿੱਚ। ਪਰ ਗੱਲ ਇਹ ਹੈ, ਇਨੀਆਂ ਪ੍ਰਗਟਾਂ ਵਾਲਾ ਗੁਰੂ ਕਾ ਸ਼ਬਦ ਭਾਗਾਂ ਵਾਲਿਆਂ ਕਿਸੇ ਵਿਰਲਿਆਂ ਨੂੰ ਸਮਝ ਆਏ। ਬਹੁਤੇ ਲੋਕਾਂ ਨੇ ਗੁਰੂ ਸ਼ਬਦ ਦੇ ਮਹੱਤਵ ਨੂੰ ਨਾਮ ਸਮਝਦਿਆਂ ਹੋਇਆ, ਨਾ ਇਸ ਦੀ ਮਹੱਤਤਾ ਨੂੰ ਸਮਝਦਿਆਂ ਹੋਇਆ ਸਿਰ ਮਾਰ ਛੱਡਿਆ ਹੋਵੇਗਾ ਕਿਆ ਹੈ, ਜਾਂ ਕਈਆਂ ਨੇ ਪੜਿਆ ਹੋਵੇਗਾ ਤੇ ਉਪਰਾ ਉਪਰਾ ਮਰਿਆਦਾ ਰਸਮਨ ਪੜਿਆ ਹੋਵੇਗਾ। ਪਰ ਭਾਈ ਸਾਹਿਬ ਕਹਿੰਦੇ ਨੇ ਇਹ ਤਾਂ ਖੋਜਣ ਵਾਲਿਆਂ ਦੀ ਗੱਲ, ਜੇ ਕੋਈ ਖੋਜੇਗਾ ਤੇ ਪਾ ਲਏ।

ਭਾਈ ਸਾਹਿਬ ਤਾਂ ਕਹਿੰਦੇ ਨੇ ਇਹ ਤਾਂ ਵਿਲੋਮਣ ਦੀ ਗੱਲ ਹੈ, ਖੋਜਣ ਦੀ ਗੱਲ ਹੈ, ਸਮਝਣ ਦੀ ਗੱਲ ਹੈ। ਵੈਸੇ ਸਾਡਾ ਮਾਰਗ ਗੁਰਸਿੱਖ ਦਾ ਮਾਰਗ ਵੀ ਐਸਾ। ਭਾਈ ਸਾਹਿਬ ਭਾਈ ਗੁਰਦਾਸ ਜੀ ਇੱਕ ਸਥਾਨ ਤੇ ਬੜਾ ਪਿਆਰਾ ਕਹਿੰਦੇ, ਕਹਿੰਦੇ ਸਾਨੂੰ ਆਪਣੇ ਮਾਰਗ ਦਾ ਪਤਾ ਤਾਂ ਹੋਣਾ ਚਾਹੀਦਾ। ਗੁਰਮੁਖ ਸੱਚਾ ਪੰਥ ਹੈ, ਸਿੱਖ ਸਹਿਜ ਘਰ ਜਾਏ ਖਲੋਵੇ। ਸਹਿਜ ਸਾਡੀ ਮੰਜ਼ਿਲ ਹੈ, ਗੁਰਸਿੱਖੀ ਸਾਡਾ ਮਾਰਗ ਹੈ, ਗੁਰਮਤ ਸਾਡਾ ਮਾਰਗ ਹੈ। ਗੁਰਮੁਖ ਸੱਚ ਰਹਿ ਰਾਸ ਹੈ, ਪੈਰੀ ਪੈ ਪਾ ਖਾਕ ਜੇ ਹੋਵੇ। ਗੁਰਸਿੱਖੀ ਦਾ ਨਾਵਣਾ ਗੁਰਮਤ ਲੈ ਗੁਰਮਤ ਮਲ ਧੋਵੇ। ਫਿਰ ਗੁਰਸਿੱਖੀ ਦਾ ਪੂਜਣਾ ਗੁਰਸਿੱਖ ਪੂਜ ਪਿਰਮ ਰਸ ਧੋਵੇ। ਗੁਰਸਿੱਖੀ ਦਾ ਮੰਨਣਾ ਗੁਰ ਬਚਨੀ ਗਲ ਹਾਰ ਭਰੋ। ਸਿੱਖ ਨੂੰ ਪਤਾ ਹੋਵੇ ਮੈਂ ਨਹਾਣਾ ਕੈਸਾ ਹੈ, ਗੁਰਬਾਣੀ ਵਿਚ ਪਵਿੱਤਰ ਹੋਣਾ। ਮੈਂ ਪੂਜਣਾ ਕਿਸ ਨੂੰ ਹੈ, ਗੁਰਬਾਣੀ ਪੜ੍ਹਨ ਵਾਲਿਆਂ ਨੂੰ ਪੂਜਣਾ ਹੈ, ਆਪੇ ਗੁਰਬਾਣੀ ਪੂਜੀ ਜਾਏਗੀ। ਮੈਂ ਮੰਨਣਾ ਕਿਸ ਨੂੰ ਹੈ, ਗੁਰੂ ਕੇ ਬਚਨਾਂ ਨੂੰ। ਤੇ ਹੋਰ ਬੜੀ ਪਿਆਰੀ

ਇਹਨਾਂ ਨੇ ਰਸ ਲੈਣਾ ਸਵਾਦ ਲੈਣਾ ਸਵਾਦੀ ਸ਼ਾਇਦ ਮੂੰਹ ਵਿਚ ਆ ਜਾਵੇ ਤੇ ਬੰਦਾ ਅੰਦਰ ਲੰਘਾਉਂਦਾ ਨਹੀਂ ਵੱਧ ਤੋਂ ਵੱਧ ਸਮਾਂ ਮੂੰਹ ਚ ਰੱਖਣ ਦਾ ਯਤਨ ਕਰਦਾ ਤੇ ਮਹਾਰਾਜ ਨੇ ਪਾਵਨ ਬਾਣੀ ਜੀ ਬਚਨ ਕੀਤਾ ਸਾਰ ਚਬ ਚਬ ਹਰ ਰਸ ਪੀਜੈ ਗੁਰਬਾਣੀ ਦਾ ਗੁਰ ਸ਼ਬਦ ਦਾ ਜਿਨ੍ਹਾਂ ਨੇ ਆਨੰਦ ਲੈਣਾ ਉਹ ਗੁਰਬਾਣੀ ਨੂੰ ਰਸ ਲੈ ਕੇ ਪੜਦੇ ਸਵਾਦ ਲੈ ਕੇ ਦੁਰਾ ਦੁਰਾ ਕੇ ਝੁੰਮ ਝੁੰਮ ਕੇ ਗਾ ਗਾ ਕੇ ਵਿਚਾਰ ਵਿਚਾਰ ਕੇ ਇੱਕ ਇੱਕ ਅੱਖਰ ਇੱਕ ਇੱਕ ਸ਼ਬਦ ਨੂੰ ਸਮਝ ਸਮਝ ਕੇ ਲਗਾ ਮਾਤਰਾ ਤੱਕ ਦਾ ਧਿਆਨ ਰੱਖ ਕੇ ਠੀਕ ਉਚਾਰਨ ਕਰਦੇ ਆ ਵਿਚਾਰ ਦੇ ਨਾਲ ਪੜਦੇ ਨੇ ਉਹ ਸਵਾਦ ਲੈਂਦੇ ਨੇ ਉਹ ਰਸ ਲੈਂਦੇ ਨੇ ਤੇ ਭਾਈ ਸਾਹਿਬ ਕਹਿੰਦੇ ਨੇ

ਲੱਗੇਗਾ, ਅੱਗੇ ਉਹ ਵਧੇਗਾ। ਆਤਮਕ ਉਨਤੀ ਉਹ ਕਰੇਗਾ ਜਿਹੜਾ ਗੁਰਬਾਣੀ ਨੂੰ ਖੋਜੇਗਾ, ਸਮਝੇਗਾ, ਵਿਚਾਰੇਗਾ, ਅਮਲ ਵਿੱਚ ਲਿਆਵੇਗਾ। ਕਹਿੰਦੇ ਨੇ ਨਾ ਕੋਈ ਸਮਝੇ, ਕਸੂਰ ਕਿਸੇ ਹੋਰ ਦਾ ਤਾਂ ਨਹੀਂ। ਮਿਸਾਲ ਭਾਈ ਸਾਹਿਬ ਨੇ ਬੜੀ ਪਿਆਰੀ ਦਿੱਤੀ, ਕਹਿੰਦੇ ਨੇ ਸਮੁੰਦਰ ਦੀਆਂ ਤਹਾਂ ਵਿੱਚ ਪਤਾ ਨਹੀਂ ਕਿਤਨਾ ਕੁਝ ਪਿਆ। ਪਹਿਲਾਂ ਤਾਂ ਸਮੁੰਦਰ ਦੀ ਗਹਿਰਾਈ ਨਹੀਂ ਪਤਾ ਲੱਗੀ, ਤੇ ਜੋ ਕੁਝ ਧਰਤੀ ਤੇ ਉਪਲਬਧ ਹੈ ਨਾ, ਸਵਾਏ ਕੁਛ ਕੁ ਚੀਜ਼ਾਂ ਜਿਹੜੀਆਂ ਧੁੱਪ ਤੇ ਖੁਸ਼ਕੀ ਮੰਗਦੀਆਂ, ਬਾਕੀ ਧਰਤੀ ਦਾ ਸਾਰਾ ਪਦਾਰਥ ਸਮੁੰਦਰ ਦੇ ਅੰਦਰ ਮੌਜੂਦ ਹੈ। ਸੋਨਾ ਚਾਂਦੀ ਹੀਰੇ ਜਵਾਹਰਾਤ, ਇਥੋਂ ਤੱਕ ਕਿ ਇਸ ਵੇਲੇ ਤਾਂ ਬੰਦਾ ਆਪਣੀ ਖਾਦ ਖੁਰਾਕ ਦੇ ਮਾਮਲੇ ਵਿੱਚ ਵੀ ਸਮਝਦਾ ਨਾ, ਧਰਤੀ ਤੋਂ ਪੂਰੀ ਨਾ ਹੋਈ ਤੇ ਸਮੁੰਦਰ ਦੀਆਂ ਤਹਾਂ ਵਿੱਚ ਬੜਾ ਕੁਝ ਮੌਜੂਦ। ਸਮੁੰਦਰ ਦੀਆਂ ਤਹਾਂ ਚ ਪਾਏ ਜਾਣ ਵਾਲੇ ਇਤਨੇ ਐਸੀ ਕਿਸਮ ਦੇ ਪੌਦੇ ਨੇ ਜਿਹੜੇ ਹੇਠਾਂ ਤਹਾਂ ਵਿੱਚ ਹੀ ਪਲਦੇ ਨੇ, ਤਹਾਂ ਵਿੱਚ ਹੀ ਖਤਮ ਹੋ ਜਾਂਦੇ। ਇਹ ਤਾਂ ਸਰੀਰਕ ਲੋੜਾਂ ਸਾਡੀਆਂ ਕਿ ਅਸੀਂ ਉਧਰ ਝਾਕਣੇ, ਬਾਕੀ ਬੜਾ ਕੁਝ ਇਤਨਾ ਹੈ। ਧਰਤੀ ਤੇ ਵਰਤੋਂ ਵਿਚ ਆ ਰਹੇ ਸੋਨੇ ਨਾਲੋਂ ਦਰਜਨਾ ਗੁਣਾ ਜ਼ਿਆਦਾ ਸੋਨਾ ਸਮੁੰਦਰ ਦੀਆਂ ਤਹਾਂ ਵਿਚ ਮੌਜੂਦ ਹੈ। ਕਿਤਨੇ ਹੀਰੇ ਜਵਾਹਰਾਤ ਤੇ ਸਮੁੰਦਰ ਦੀ ਤਹਿ ਨੇ ਲੁਕਾ ਰੱਖੇ, ਪਰ ਹੱਥ ਕਿਨੂੰ ਆਉਂਦੇ ਨੇ? ਆਪਾਂ ਇੱਕ ਮੋਤੀ ਦੀ ਗੱਲ ਕਰੀ, ਸਿੱਧੀਆਂ ਸਮੁੰਦਰ ਦੇ ਕੰਢਿਆਂ ਤੇ ਪਹੀਆਂ ਰੁਲਦੀਆਂ ਨੇ, ਉਹਨਾਂ ਚ ਮੋਤੀ ਨਹੀਂ ਹੁੰਦੇ। ਜਿਵੇਂ ਅਸੀਂ ਗੱਲਾਂ ਬੜੀਆਂ ਕਰਨੇ ਆ, ਹਰ ਗੱਲ ਦਾ ਮਤਲਬ ਨਹੀਂ ਹੁੰਦਾ, ਹਰ ਗੱਲ ਵਿਚੋਂ ਕੁਝ ਲੱਭਣ ਵਾਲਾ ਨਹੀਂ ਹੁੰਦਾ। ਲੱਭਦਾ ਉਸ ਸਿੱਪੀ ਵਿਚੋਂ ਏ ਜਿਹੜੀ ਖਾਸ ਟਿਕਾਣਿਆਂ ਉੱਤੇ ਵੱਡੇ ਆਕਾਰ ਦੀ, ਜਿਹਦੇ ਵਿਚ ਜੀਣ ਵਾਲਾ ਜਾਨਵਰ, ਉਸ ਸਿੱਪੀ ਦਾ ਜਾਨਵਰ ਜਿਹੜਾ ਮੋਤੀ ਜਾਨਵਰ ਜਿਸ ਨੂੰ ਕਹਿੰਦੇ ਨੇ, ਉਹ ਆਪਣੀ ਲੱਭ ਤੋਂ ਆਪਣੇ ਅੰਦਰ ਆਏ ਹੋਏ ਪਾਣੀ ਦੇ ਕਤਰੇ ਨੂੰ ਜਾਂ ਰੇਤ ਦੇ ਦਾਣੇ ਨੂੰ ਆਪਣਾ ਲੁਆਬ ਲਪੇਟ ਕੇ ਮੋਤੀ ਬਣਾ ਦਿੰਦਾ। ਉਹ ਮੋਤੀ ਨਾ ਕੇਵਲ ਸ਼ਿੰਗਾਰ ਦੇ ਕੰਮ ਆਇਆ, ਬਲਕਿ ਉਸ ਮੋਤੀ ਨੇ ਕਈ ਵਾਰੀ ਮਨੁੱਖ ਦੀਆਂ ਕਈ ਬਿਮਾਰੀਆਂ ਨੂੰ ਕੱਟ ਕੇ ਦਵਾ ਦਾ ਕੰਮ ਵੀ ਕੀਤਾ। ਭਾਵੇਂ ਗੱਲ ਵੱਖਰੀ, ਅੱਜ ਦੇ ਵੈਦ ਚੁੱਕ ਕੇ ਕੀਮਤੀ ਸਿੱਪੀਆਂ ਨੂੰ ਹੀ ਪੀ ਕੇ ਤੇ ਮੋਤੀ ਕਹਿ ਕੇ ਵੇਚ ਦਿੰਦੇ, ਸਿੱਪੀ ਦਾ ਹੀ ਕੁਛ ਤਾਂ ਕਰਦੇ ਨੇ। ਕਹਿੰਦੇ ਨੇ ਵੀ ਤਾਂ ਉਸੇ ਲੱਭ ਤੋਂ ਹੀ ਬਣਿਆ ਜਿਸ ਤੋਂ ਮੋਤੀ ਬਣਦਾ, ਲੇਕਿਨ ਨਹੀਂ, ਸਿੱਪੀ ਸਿੱਪੀ ਹੈ, ਸਿੱਪੀ ਦੇ ਅੰਦਰ ਬਣਨ ਵਾਲੇ ਮੋਤੀ ਦੀ ਕੀਮਤ ਬਹੁਤ ਜ਼ਿਆਦਾ ਹੈ। ਰਾਜੇ ਮਹਾਰਾਜੇ ਉਹਦਾ ਮੁੱਲ ਪਾਉਂਦੇ ਸਨ, ਪਰ ਹਰ ਕੋਈ ਤਾਂ ਉਸ ਮੋਤੀ ਨੂੰ ਨਾ ਲੈ ਸਕਿਆ। ਆਖਿਰ ਕਿਸੇ ਨੇ ਪਾਣੀ ਦੇ ਅੰਦਰ ਕੁੱਦ ਕੇ, ਪਾਣੀ ਦੇ ਅੰਦਰ ਗਹਿਰੀ ਛਲਾਂਗ ਲਗਾਈ। ਅੱਜ ਤਾਂ ਬੜੇ ਸਾਧਨ ਹੋ ਗਏ, ਪੁਰਾਣੇ ਸਮਿਆਂ ਚ ਸਾਹ ਰੋਕ ਕੇ ਟੁੱਬੀਆਂ ਮਾਰਦੇ ਸੀ, ਸਾਹ ਰੋਕ ਕੇ। ਇਹਨੇ ਅਭਿਆਸੀ ਲੋਕ ਕਿੰਨਾ ਕਿੰਨਾ ਚਿਰ ਸਾਹ ਰੋਕ ਕੇ ਘੜੀਆਂ ਬੱਧੀ, ਉਹ ਸਮੁੰਦਰ ਦੀਆਂ ਤਹਾਂ ਵਿਚ ਮੋਤੀ ਦੀ ਸਿੱਪੀ ਲੱਭਦੇ ਸਨ, ਲੱਭ ਕੇ ਲਿਆ ਕੇ ਉਹਦੇ ਚੋ ਖੋਜ ਕੇ, ਫਿਰ ਹਰ ਮੋਤੀ ਚੋ ਸਿੱਪੀ ਨੀ ਲੱਭਣਾ, ਕਿਸੇ ਕਿਸੇ ਮੋਤੀ ਚੋ ਲੱਭਣਾ, ਕਿਸੇ ਕਿਸੇ ਸਿੱਪੀ ਵਿਚੋਂ ਮੋਤੀ ਲੱਭਣਾ, ਉਹਨੂੰ ਵਿੰਨ ਕੇ ਮੁੱਲ ਪਾਉਣਾ ਜਾਣਦੇ ਸਨ। ਇਹ ਇੱਕ ਮੋਤੀ ਦੀ ਗੱਲ ਨਹੀਂ, ਭਾਈ ਸਾਹਿਬ ਤਾਂ ਕਹਿੰਦੇ ਨੇ ਸਮੁੰਦਰ ਚ ਬੜਾ ਕੁਛ ਹੈ, ਪਰ ਉਹ ਮੋਤੀ ਜਿਹੜੀ ਹੈ ਨਾ ਕੇਵਲ ਗੋਤਾਖੋਰਾਂ ਦੀ ਖੋਜ ਦੀ ਸਿੱਟੇ ਦੀ ਫਲ ਦੀ ਗੱਲ ਹੈ, ਬਲਕਿ ਇੱਕ ਹੋਰ ਵੀ ਗੱਲ ਹੈ ਕਿ ਜਿਵੇਂ ਮਾਨ ਸਰੋਵਰ ਚ ਕਹਿੰਦੇ ਨੇ ਮੋਤੀ ਬਹੁਤ ਹੁੰਦੇ, ਪਰ ਉੱਥੇ ਕਿਨਾਰਿਆਂ ਤੇ ਬੈਠੇ ਬਗਲੇ ਸਿੱਪੀਆਂ ਤੇ ਡੱਡੂਆਂ ਨਾਲ ਹੀ ਕੰਮ ਸਾਰਦੇ ਨੇ। ਹੰਸ ਦੀ ਕਿਉਂਕਿ ਖੁਰਾਕ ਮੋਤੀ ਹੈ, ਉਹ ਸਿੱਪੀ ਮੋਤੀ ਵਾਲੀ ਸਿੱਪੀ ਚੁਣ ਕੇ ਲਿਆਉਂਦਾ ਹੈ, ਤਹਿ ਵਿਚੋਂ ਟੁੱਬੀ ਮਾਰਦਾ ਹੈ, ਚੁਣ ਕੇ ਲਿਆਉਂਦਾ, ਉਸ ਸਿੱਪੀ ਨੂੰ ਖੋਲਦਾ ਹੈ ਔਰ ਬੜੀ ਔਖੀ ਖੁੱਲਦੀ। ਇਹ ਜਾਨਵਰ ਐਸਾ ਘੁੱਟ ਕੇ ਮੀਟਦਾ ਹੈ ਆਪਣੀ ਸਿੱਪੀ ਨੂੰ, ਬੜਾ ਮੁਸ਼ਕਿਲ ਖੁੱਲਦਾ ਹੈ। ਆਮ ਤੌਰ ਤੇ ਇਹ ਮੋਤੀਆਂ ਦੇ ਜਿਹੜੇ ਖੋਜੀ ਹੁੰਦੇ ਨੇ, ਇਹਨੂੰ ਧੁੱਪੇ ਸੁੱਟ ਛੱਡਦੇ ਨੇ, ਉਹ ਮਰ ਜਾਂਦਾ ਸੁੱਕ ਕੇ ਤੇ ਵਿਚੋਂ ਮੋਤੀ ਕੱਢ ਲੈਂਦੇ, ਪਾਣੀ ਦੀ ਥੁੜ ਤੋਂ ਮਰ ਜਾਂਦਾ, ਸੁੱਕ ਜਾਂਦਾ, ਨਹੀਂ ਤਾਂ ਸਿੱਪੀ ਖੋਲਣੀ ਇੱਕ ਮਸਲਾ ਬਣ ਜਾਂਦਾ। ਲੇਕਿਨ ਹੰਸ ਕਰਦਾ ਹੈ ਮਿਹਨਤ, ਉਸ ਸਿੱਪੀ ਨੂੰ ਖੋਲ ਕੇ ਮੋਤੀ ਜਾਨਵਰ ਦੇ ਮੂੰਹ ਵਿਚੋਂ, ਉਹਦੇ ਕਬਜ਼ੇ ਵਿਚੋਂ ਮੋਤੀ ਕੱਢਦਾ ਹੈ ਤੇ ਕੱਢ ਕੇ ਨਿਕਲ ਲੈਂਦਾ, ਉਹਦੀ ਖੁਰਾਕ ਹੈ। ਤੇ ਜੇ ਉਹਨੂੰ ਸਿੱਪੀਆਂ ਚੋਂ ਡਿੱਗੇ ਮੋਤੀ ਲੱਭ ਜਾਣ ਤੇ ਉਹਦੇ ਬਾਹਰ ਉਹ ਤਹਿਆਂ ਵਿਚ ਜਾਂਦਾ ਹੈ, ਮਾਨ ਸਰੋਵਰ ਦੀਆਂ ਤਹਿਆਂ ਚ ਜਾ ਕੇ ਮੋਤੀ ਲੱਭਦਾ ਹੈ, ਉਹਦੇ ਬਿਨਾਂ ਉਹਦਾ ਜੀਵਨ ਨਹੀਂ। ਹੰਸ ਦਾ ਜੀਵਨ ਮੋਤੀ ਹੈ, ਇਸੇ ਤਰ੍ਹਾਂ ਸਿੱਖ ਦਾ ਜੀਵਨ ਨਾਮ ਹੈ, ਤੇ ਨਾਮ ਇਸ ਨੂੰ ਮਿਲਦਾ ਹੈ ਬਾਣੀ ਦੀ ਖੋਜ ਵਿਚੋਂ। ਕਹਿੰਦੇ ਜਿਵੇਂ ਸਮੁੰਦਰ ਵਿਚ ਸਰੋਵਰ ਵਿਚ ਬੇਅੰਤ ਪਦਾਰਥ ਪਏ ਹੋਏ ਨੇ, ਮੋਤੀ ਵੀ ਉੱਥੇ ਮੌਜੂਦ ਹੈ। ਹੰਸ ਗਹਿਰੀ ਟੁੱਬੀ ਮਾਰ ਕੇ, ਸਵਾਸ ਰੋਕ ਕੇ, ਔਖਾ ਹੋ ਕੇ, ਜ਼ਰੂਰ ਵਿਸ਼ਵਾਸ ਰੱਖੋ ਨਿਚੇ ਪ੍ਰਸਾਦ ਪਾਵੇਈ, ਆਪਣੇ ਛਕਣ ਜੋਗੇ ਮੋਤੀ ਲੱਭ ਲਿਆਉਣਾ। ਕਹਿੰਦੇ ਜੈਸੇ ਪਰਬਤ ਹੀਰਾ ਮਾਨਕ ਪਾਰਸ ਸੋਧ, ਪਰਬਤਾਂ ਵਿਚ ਹੀਰੇ ਵੀ ਹੁੰਦੇ ਮੋਤੀ ਵੀ ਹੁੰਦੇ ਨੇ, ਪਰਬਤਾਂ ਨੂੰ ਖੋਜ ਕੇ ਉਹਨੂੰ ਖਣਵਾਰਾ ਜਿਹੜੇ ਖਾਣਾ ਪੱਟਣ ਵਾਲੇ ਲੋਕ ਨੇ,
ਉਹਨਾਂ ਪਰਬਤਾਂ ਨੂੰ ਪਛਾਣ ਕੇ ਕਿ ਕਿੱਥੇ ਹੀਰਾ ਹੋ ਸਕਦਾ, ਕਿੱਥੇ ਕੀਮਤੀ ਪੱਥਰ ਹੋ ਸਕਦੇ। ਖਣ ਕੇ ਮਿੱਟੀ ਛਾਣ ਕੇ ਪੱਥਰਾਂ ਨੂੰ ਤੋੜ ਕੇ ਉਹ ਹੀਰੇ ਕੱਢ ਲਿਆਉਂਦੇ, ਤੇ ਨਿਹਰੇ ਕੱਢ ਨਹੀਂ ਲਿਆਉਂਦੇ, ਉਹਨਾਂ ਨੂੰ ਚਮਕਾ ਕੇ ਪਾਲਿਸ਼ ਕਰਕੇ ਉਹਨਾਂ ਨੂੰ ਠੀਕ ਡਾਇਮੈਂਸ਼ਨਸ ਦੇ ਕੇ ਉਹ ਸੰਸਾਰ ਚ ਮੁੱਲ ਪਵਾਉਂਦੇ ਨੇ ਉਹਨਾਂ ਦਾ। ਹੀਰਾ ਬੜੀ ਸਖ਼ਤ ਚੀਜ਼ ਹੈ, ਇਹ ਟੁੱਟਦਾ ਨਹੀਂ ਛੇਤੀ। ਕੀਤੇ ਇਸ ਨੂੰ ਤਰਾਸ਼ਣਾ, ਇਸ ਨੂੰ ਇੱਕ ਸ਼ੇਪ ਦੇਣੀ, ਬੜੇ ਸਮਿਆਂ ਤੋਂ ਇੱਕ ਬੜੀ ਪੁਰਾਣੀ ਬੜੀ ਚਿੜੀ ਕਲਾ ਚਲੀ ਆਈ। ਬਹੁਤ ਔਖੇ ਹੋ ਕੇ ਕਾਰੀਗਰਾਂ ਨੇ ਇਸ ਦੀ ਸ਼ੇਪ ਬਣਾਉਂਦੇ ਰਹੇ, ਇਸ ਨੂੰ ਸੁਰਾਖ ਦਿੰਦੇ ਰਹੇ, ਇਹਨੂੰ ਮੁੰਦਰੀਆਂ ਵਿੱਚ ਗਹਿਣਿਆਂ ਚ ਜੜਦੇ ਰਹੇ। ਰਾਜਿਆਂ ਮਹਾਰਾਜਿਆਂ ਦੇ ਤਾਜਾਂ ਦਾ ਸ਼ਿੰਗਾਰ ਬਣਦਾ ਆਇਆ, ਪਰ ਜਿਨ੍ਹਾਂ ਨੇ ਪਰਬਤਾਂ ਵਿੱਚੋਂ ਕੱਢ ਕੇ ਲਿਆ ਕੇ ਦੱਸਿਆ ਸੰਸਾਰ ਨੂੰ ਕਿ ਆਹ ਹੀਰਾ ਜੇ ਧਨ ਹੈ, ਉਸ ਦੀ ਕਮਾਈ ਕਮਾਲ ਹੈ, ਉਸ ਦੀ ਖੋਜ। ਕਹਿੰਦੇ ਨੇ ਖਣਵਾਰਾ ਪਰਬਤਾਂ ਨੂੰ ਤੇ ਜ਼ਮੀਨ ਦੀਆਂ ਤਹਿਆਂ ਨੂੰ ਖੋਜ ਕੇ ਹੀਰਾ ਕੱਢ ਲਿਆਉਂਦਾ। ਕਹਿੰਦੇ ਇਸੇ ਤਰ੍ਹਾਂ ਇੱਕ ਹੋਰ ਵੀ ਗੱਲ ਹੈ, ਜੰਗਲ ਦੇ ਵਿੱਚ ਕਪੂਰ ਹੁੰਦਾ, ਕੈਂਫਰ ਹੁੰਦਾ, ਜੰਗਲ ਚ ਚੰਦਨ ਹੁੰਦਾ, ਹੋਰ ਕਿਤਨੇ ਫੁੱਲ ਹੁੰਦੇ ਨੇ, ਪੈਦਾ ਹੁੰਦੇ ਨੇ ਤੇ ਸੁੱਕ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਲੇਕਿਨ ਇੱਕ ਖੋਜੀ ਉੱਠਦਾ, ਉਹ ਜਾ ਕੇ ਚੰਦਨ ਕਪੂਰ ਤੇ ਹੋਰ ਖੁਸ਼ਬੂਆਂ ਦੇ ਸਾਧਨ ਲਿਆ ਕੇ ਉਹਨਾਂ ਚੋਂ ਇਤਰ ਕੱਢਦਾ ਤੇ ਸ਼ੀਸ਼ੀਆਂ ਚ ਬੰਦ ਕਰਕੇ, ਉਹ ਸੈਂਟ ਸ਼ੀਸ਼ੀਆਂ ਚ ਬੰਦ ਕਰਕੇ ਸਾਡੇ ਤੱਕ ਪਹੁੰਚਾ ਦਿੰਦੇ। ਉਹਦੀ ਮਿਹਨਤ ਨੂੰ ਦਾਦ ਦੇਣੀ ਪੈ ਗਈ, ਨਹੀਂ ਤਾਂ ਜੰਗਲ ਚ ਪਿਆ ਖਤਮ ਹੋ ਜਾਂਦਾ। ਜੰਗਲ ਚ ਪਈ ਉਹ ਹਵਾ ਵਿਚ ਰਲ ਜਾਂਦੀ ਖੁਸ਼ਬੂ, ਲੇਕਿਨ ਉਸ ਮਿਹਨਤ ਕਰਨ ਵਾਲੇ ਨੇ, ਉਸ ਸੁਭਾਸ਼ੀ ਨੇ, ਉਹ ਸੁਭਾਸ਼ ਜਿਹੜੀ ਹੈ ਸਾਡੇ ਨੱਕਾਂ ਤੱਕ ਸਾਡੇ ਘਰਾਂ ਤੱਕ ਪਹੁੰਚਾਈ ਹੈ, ਸਾਡੇ ਸੁੰਘਣ ਜੋਗੀ ਕੀਤੀ ਹੈ, ਉਹਨੇ ਬੜੀ ਮਿਹਨਤ ਕੀਤੀ। ਜਿਵੇਂ ਉਸ ਨੇ ਮਿਹਨਤ ਕਰਕੇ ਆਮ ਬੂਟਿਆਂ ਤੇ ਰੁੱਖਾਂ ਨੂੰ ਇੱਕ ਛੋਟੀ ਜਿਹੀ ਇਤਰ ਦੀ ਸ਼ੀਸ਼ੀ ਵਿੱਚ ਬੰਦ ਕਰ ਦਿੱਤਾ ਤੇ ਖੁਸ਼ਬੂ ਪ੍ਰਗਟ ਕਰਕੇ ਬਾਜ਼ਾਰ ਚ ਲੈ ਜਾਂਦੀ, ਜਿਵੇਂ ਪਹਾੜਾਂ ਨੂੰ ਤੋੜਨ ਵਾਲੇ, ਪਹਾੜਾਂ ਨੂੰ ਖੜਨ ਵਾਲੇ ਖੜਵਾਰੇ ਨੇ ਹੀਰਾ ਸੰਸਾਰ ਚ ਲੈ ਆਂਦਾ, ਜਿਵੇਂ ਹੰਸ ਵਰ ਜੀਵਾ ਮਾਨ ਸਰੋਵਰ ਦੀਆਂ ਤਹਿਆਂ ਚੋਂ ਮੋਤੀ ਲੱਭ ਲੈਂਦਾ, ਇਵੇਂ ਗੁਰੂ ਕਾ ਸਿੱਖ ਗੁਰਬਾਣੀ ਵਿੱਚੋਂ ਇੱਕ ਨਾਮ ਦੀ ਗੱਲ ਨਹੀਂ ਸੰਸਾਰ ਦੀਆਂ ਸਾਰੀਆਂ ਵਡਿਆਈਆਂ ਤੇ ਸਾਰੀਆਂ ਖੁਸ਼ੀਆਂ ਲੱਭ ਲੈਂਦਾ। ਗੁਰੂ ਕੀ ਬਾਣੀ ਵਿੱਚੋਂ ਇਹ ਦੈਵੀ ਗੁਣ ਲੱਭ ਲੈਂਦਾ, ਸਤ ਸੰਤੋਖ ਦਇਆ ਧਰਮ ਨੂੰ ਧਾਰਨ ਕਰਦਾ, ਉਦਮ ਨੂੰ ਧਾਰਨ ਕਰਦਾ, ਮਸਤੀਆਂ ਵੀ ਲੈਂਦਾ,

ਇਹ ਖੋਜਣ ਦਾ ਪਿਆਰ ਜਾਗੇ, ਪਰ ਜਾਗਦਾ ਉਹਨਾਂ ਨੂੰ ਜਿਨ੍ਹਾਂ ਨੇ ਗੁਰੂ ਨੂੰ ਸ਼ਬਦ ਰੂਪ ਚ ਵੇਖਿਆ, ਜਾਂ ਜਿਨ੍ਹਾਂ ਨੇ ਸ਼ਬਦ ਨੂੰ ਗੁਰੂ ਕਰਕੇ ਜਾਣਿਆ, ਜਿਨ੍ਹਾਂ ਨੇ ਗੁਰੂ ਕਾ ਇਹ ਹੁਕਮ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਤੇ ਉਹਨਾਂ ਅੰਮ੍ਰਿਤਾਂ ਦੀ ਖੋਜ ਕਰਨੀ ਸ਼ੁਰੂ ਕੀਤੀ, ਉਹਨਾਂ ਦੈਵੀ ਗੁਣਾਂ ਦੇ ਅੰਮ੍ਰਿਤ ਖੋਜਣ ਨਿਕਲੇ ਨੇ। ਗੁਰ ਬਾਣੀ ਕਹੇ ਸੇਵਕ ਜਨ ਮਾਨੇ, ਗੁਰੂ ਜੋ ਬਚਨ ਕਰਦਾ ਹੈ ਗੁਰੂ ਜੋ ਬਾਣੀ ਕਹਿੰਦਾ ਹੈ, ਗੁਰ ਬਾਣੀ ਕਹੇ ਸੇਵਕ ਜਨ ਮਾਨੇ, ਤੇ ਸੇਵਕ ਮੰਨਦਾ ਤੇ ਫਿਰ ਗੁਰੂ ਇਹਦੇ ਬਦਲੇ ਚ ਕੀ ਬਖਸ਼ਦਾ ਹੈ, ਗੁਰੂ ਕੇ ਬਚਨਾਂ ਨੂੰ ਸਿੱਖ ਮੰਨਦਾ ਹੈ ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਪ੍ਰਤੱਖ ਗੁਰੂ ਨਿਸਤਾਰ। ਇਹ ਸ਼ਬਦ ਗੁਰੂ ਆਪਣੀ ਆਪਣੀ ਭਾਵਨਾ ਨਾਲ ਲੋਕਾਂ ਨੇ ਵੀ ਸੇਵਾ ਕੀਤੀ, ਕਈਆਂ ਨੇ ਕੇਵਲ ਇਹਦੇ ਸਾਹਮਣੇ ਹੱਥ ਬੰਨ ਕੇ ਪਦਾਰਥ ਸੰਸਾਰ ਦੇ ਹੀ ਮੰਗੇ ਨੇ, ਉਹ ਵੀ ਮਿਲੇ। ਕਈ ਮੇਰੇ ਵਰਗੇ ਕੀੜਿਆਂ ਨੂੰ ਇਸ ਦਰ ਦੇ ਉੱਤੋਂ ਕੇਵਲ ਪੜ ਲੈਣ ਤੇ ਕੇਵਲ ਗਾ ਲੈਣ ਦੇ ਸਦਕਾ ਹੀ ਪ੍ਰਸ਼ਾਦਾ ਮਿਲ ਜਾਂਦਾ, ਮਾਨ ਇੱਜ਼ਤ ਵੀ ਮਿਲੀ ਜਾਂਦੀ। ਪਰ ਖੋਜ ਆਪਣੀ ਆਪਣੀ, ਜੇ ਇਸ ਚੋਂ ਬੰਦਾ ਗੁਰੂ ਨੂੰ ਲੱਭਣ ਦਾ ਯਤਨ ਕਰੇ ਤੇ ਗੁਰੂ ਨੂੰ ਮਿਲ ਕੇ ਪਰਮਾਤਮਾ ਨੂੰ ਲੱਭਣ ਦਾ ਯਤਨ ਕਰੇ ਤੇ ਇਸੇ ਗੁਰੂ ਗ੍ਰੰਥ ਸਾਹਿਬ ਇਸੇ ਗੁਰਬਾਣੀ ਇਸੇ ਗੁਰਬਚਨ ਇਸੇ ਗੁਰ ਸ਼ਬਦ ਵਿੱਚੋਂ ਨਿਰੰਕਾਰ ਤੱਕ ਦਾ ਮਾਰਗ ਹੈ, ਪ੍ਰਭੂ ਨੂੰ ਮਿਲਣ ਦਾ ਸੁਮਾਰਗ ਪ੍ਰਾਪਤ ਹੈ। ਖੋਜ ਆਪਣੀ ਆਪਣੀ, ਲੋਕ ਰਾਹਾਂ ਵਿੱਚ ਖੜੇ ਰਹਿਣ ਤੇ ਇਹ ਕਸੂਰ ਮੰਜ਼ਿਲ ਦਾ ਨਹੀਂ ਨਾ ਰਾਹ ਹੈ। ਸਾਹਿਬ ਸੱਚੇ ਪਾਤਸ਼ਾਹ ਬਾਣੀ ਸਾਨੂੰ ਬਖਸ਼ੀ ਹੈ, ਭਾਈ ਗੁਰਦਾਸ ਜੀ ਵਰਗੇ ਗੁਰਸਿੱਖਾਂ ਨੇ ਸਮਝੀਏ ਤੇ ਸਾਨੂੰ ਸਮਝਾਉਂਦੇ ਨੇ, ਸਾਨੂੰ ਵਿਸ਼ਵਾਸ ਵੀ ਦ੍ਰਿੜ ਕਰਾਉਂਦੇ ਨੇ।

ਇਹਦਾ ਗੱਲ ਮੰਨਣ ਦੀ ਚੇਲਾ ਹੋ ਜਾਵੇ ਸੁਰਤੀ ਨੂੰ ਗੁਰਮੁਖ ਕਰਕੇ ਗੁਰੂ ਕੇ ਅਨੁਸਾਰੀ ਕਰਕੇ ਗੁਰੂ ਨੂੰ ਮੰਨਣ ਹਾਰਾ ਕਰਕੇ ਸੁਰਤੀ ਵਿੱਚ ਸ਼ਬਦ ਦਾ ਵਾਸਾ ਕਰ ਲਵੇ ਤੇ ਫਿਰ ਗੁਰੂ ਵਾਕਿਆ ਹੀ ਸ਼ਬਦ ਹੈ। ਸ਼ਬਦ ਜੀਵਾ ਤੇ ਰਹੇਗਾ ਜੀਵਾ ਪਵਿੱਤਰ ਹੋਵੇਗਾ, ਸ਼ਬਦ ਕੰਨਾਂ ਵਿੱਚ ਪਵੇਗਾ ਕੰਨ ਪਵਿੱਤਰ ਹੋਣਗੇ, ਸ਼ਬਦ ਦੀ ਆਰਾਧਨਾ ਮਨੋਰਥ ਰੱਖ ਕੇ ਕਰਾਂਗੇ ਮਨੋਰਥ ਪੂਰੇ ਹੋਣਗੇ, ਪਰ ਸ਼ਬਦ ਨੂੰ ਗੁਰੂ ਕਰਕੇ ਜਾਣਾਂਗੇ ਤੇ ਈਸ਼ਵਰ ਲੱਭੇਗਾ, ਪਰਮਾਤਮਾ ਨਾਲ ਮੇਲ ਹੋਵੇ। ਭਾਈ ਸਾਹਿਬ ਕਹਿੰਦੇ ਨੇ ਸ਼ਬਦ ਗੁਰੂ ਗੁਰ ਜਾਣੀ ਹੈ, ਇਸ ਸ਼ਬਦ ਨੂੰ ਗੁਰੂ ਕਰਕੇ ਜਾਣਿਆ ਤੇ ਆਪਣੀ ਸੁਰਤ ਨੂੰ ਇਹਦਾ ਚੇਲਾ ਬਣਾ ਲਿਆ। ਸੁਰਤ ਵਿੱਚ ਸ਼ਬਦ ਦੀਆਂ ਧੁਨਾਂ ਗੂੰਜਣ ਤੇ ਫਿਰ ਕਹਿੰਦੇ ਨੇ ਜੇ ਲੱਭਣਾ ਇਸ ਨੂੰ ਕੁਛ ਸਾਧ ਸੰਗਤ ਸੱਚਖੰਡ ਕਰ। ਗੁਰੂ ਨਾਨਕ ਦੀ ਕਾਇਮ ਕੀਤੀ ਹੋਈ ਸਤਸੰਗਤ ਨੂੰ ਸਵਰਗ ਰੂਪ ਜਾਣਦਿਆਂ ਮਾਣਦਿਆਂ ਪ੍ਰੇਮ ਭਗਤ ਪਰਚੇ ਹੋਏ ਮੇਲਾ, ਇੱਥੇ ਮਿਲ ਕੇ ਪ੍ਰੇਮ ਵਿੱਚ ਆ ਕੇ ਭਗਤੀ ਵਿੱਚ ਰੱਤਾ ਹੋ ਕੇ ਤੇ ਫਿਰ ਕਹਿੰਦੇ ਨੇ ਇੱਕ ਢੰਗ ਦੱਸਦੇ ਨੇ, ਕਹਿੰਦੇ ਨੇ ਗਿਆਨ ਧਿਆਨ ਸਿਮਰਨ ਜੁਗਤ। ਗਿਆਨ ਦੀ ਲੋੜ ਹੈ ਨਾ, ਸਮਝ ਦੀ ਲੋੜ ਹੈ, ਧਿਆਨ ਕਰਨ ਦੀ ਲੋੜ ਹੈ, ਸਮਾਧੀ ਲਾਉਣ ਦੀ ਲੋੜ ਹੈ, ਯਾਦ ਕਰਨ ਦੀ ਲੋੜ ਹੈ। ਉਹ ਤਿੰਨ ਮਿਸਾਲਾਂ ਦਿੱਤੀਆਂ, ਕਹਿੰਦੇ ਨੇ ਜਿਵੇਂ ਹੰਸ ਪਾਣੀ ਤੇ ਦੁੱਧ ਨੂੰ ਪਾੜ ਕੇ ਦੁੱਧ ਪੀ ਲੈਂਦਾ ਪਾਣੀ ਛੱਡ ਦਿੰਦਾ, ਜਿਵੇਂ ਉਹ ਰੋਟੀ ਟੁੱਕਦੇ ਵੱਲ ਮੂੰਹ ਨਹੀਂ ਕਰਦਾ ਮੋਤੀ ਉਹਦੀ ਖਾਣ ਹੈ, ਇਸੇ ਤਰ੍ਹਾਂ ਜਿਵੇਂ ਉਹਨੂੰ ਗਿਆਨ ਹੈ ਨਾ ਮੋਤੀ ਕੀ ਹੈ ਕਿੱਥੋਂ ਲੈਣਾ ਹੈ ਕਿਵੇਂ ਲੱਭਣਾ ਹੈ। ਹੰਸ ਵਾਲਾ ਤਾਂ ਗਿਆਨ ਹੋਵੇ ਸਿੱਖ ਦੇ ਕੋਲ, ਤੇ ਕੱਛੂ ਦੀ ਮਿਸਾਲ ਦਿੱਤੀ ਹੈ, ਕਹਿੰਦੇ ਨੇ ਇਹ ਬਹਿੰਦਾ ਨਾ ਜਿਸ ਵੇਲੇ ਧਿਆਨ ਲਾ ਕੇ ਕੈਂਟਿਆਂ ਬੱਧੀ ਹਿਲਦਾ ਨਹੀਂ, ਕਹਿੰਦੇ ਕੱਛੂ ਕੋਲੋਂ ਸਮਾਧੀ ਲਾਉਣੀ ਸਿੱਖ ਤੇ ਕੂੰਜ ਕੋਲੋਂ ਸਿਮਰਨਾ ਸਿੱਖ, ਯਾਦ ਕਰਨਾ ਸਿੱਖ। ਜਿਵੇਂ ਊੜੈ ਊੜ ਆਵੇ ਸੈਕੋ ਸਾਥ ਸਪਾਛੇ ਬਚਰੇ ਛਰਿਆ ਤਿਨ ਕਵਣ ਖਲਾਵੇ ਕਵਣ ਚੁਕਾਵੇ, ਮਨ ਮੈਂ ਸਿਮਰਨ ਕਰਿਆ ਉਹ ਕੁਆਂ ਜਾ ਕੇ ਸਹਿਆਂ ਕੁਆਂ ਦੂਰ ਜਾ ਕੇ ਕੇਵਲ ਸਿਮਰਨ ਰਾਹੀਂ ਆਪਣੇ ਬੱਚਿਆਂ ਨੂੰ ਪਾਲਦੀ, ਯਾਦ ਕਰਕੇ ਹੀ ਆਪਣੇ ਬੱਚਿਆਂ ਦੀ ਪਾਲਣਾ ਕਰ ਲੈਂਦੀ ਤੇ ਤੂੰ ਵੀ ਯਾਦ ਕਰਕੇ ਪ੍ਰਭੂ ਦੇ ਬਹੁਤ ਨੇੜੇ ਹੋ ਸਕਦੀ ਤੇ ਹੈ ਤੇਰਾ ਫਰਕ ਕੋਈ ਨੀ। ਜੇ ਚੇਲਾ ਬਣ ਜਾਵੇ ਸਿੱਖ ਬਣ ਜਾਵੇ ਗੁਰੂ ਕੇ ਸਿੱਖ, ਤੇਰਾ ਗੁਰੂ ਨਾਲ ਬੜਾ ਪ੍ਰੇਮ ਹੈ ਬੜੀ ਵੱਡੀ ਸਾਂਝ ਹੈ। ਕਹਿੰਦੇ ਨੇ ਸਿੱਖ ਤੇ ਗੁਰੂ, ਗੁਰੂ ਤੇ ਸਿੱਖ ਆਪਸ ਵਿੱਚ ਇਸ ਤਰ੍ਹਾਂ ਹੀ ਨੇ ਜਿਵੇਂ ਬਿਰਖ ਤੋਂ ਫਲ ਤੇ ਫਲ ਤੋਂ ਬਿਰਖ, ਇੰਨੀ ਗਹਿਰੀ ਸਾਂਝ ਹੈ ਤੇ ਮਾਲਕ ਸਤਿਗੁਰੂ ਆਪ ਜਿੱਥੇ ਪੂਰਨ ਹੋ ਕੇ ਵੀ ਰੂਪ ਚ ਵਰਤਦਾ ਉਥੇ ਕਦੇ ਸਿੱਖ ਦੇ ਅੰਦਰ ਇੱਕੀ ਰੂਪ ਹੋ ਕੇ ਕੀ ਵਰਤਦਾ। ਵਡਿਆਈਆਂ ਸਿੱਖਾਂ ਨੂੰ ਦਿੰਦਾ ਪਰ ਖੋਜਣ ਵਾਲਿਆਂ ਨੂੰ, ਤੇ ਆਦਿ ਪੁਰਖ ਆਦੇਸ਼ ਕਰ ਜਿਨ੍ਹਾਂ ਨੇ ਗੁਰਬਾਣੀ ਨੂੰ ਸਮਝਿਆ। ਆਦਿ ਪੁਰਖ ਵਾਹਿਗੁਰੂ ਅਕਾਲ ਪੁਰਖ ਨੂੰ ਨਮਸਕਾਰਾਂ ਕਰਦੇ ਹੋਏ ਆਦਿ ਪੁਰਖ ਵਾਹਿਗੁਰੂ ਅਕਾਲ ਪੁਰਖ ਨੂੰ ਸਮਝ ਲੈਂਦੇ ਨੇ ਜਾਣ ਲੈਂਦੇ ਨੇ, ਉਹਨਾਂ ਦੇ ਵਾਸਤੇ ਜੀਵਨ ਅੰਮ੍ਰਿਤ ਦਾ ਸੋਮਾ, ਜੀਵਨ ਅੰਮ੍ਰਿਤ ਦਾ ਵੇਲਾ, ਜੀਵਨ ਅੰਮ੍ਰਿਤ ਦੀ ਘੜੀ ਬਣ ਜਾਂਦੀ ਏ। ਤੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ

ਰੋਟੀ ਦੀ ਭੁੱਖ ਬੰਦੇ ਨੇ ਜਰ ਲਈ ਹੋਵੇਗੀ, ਲੇਕਿਨ ਤ੍ਰਿਸ਼ਨਾ ਚ ਬੰਦਾ ਬੜਾ ਦੁਖੀ ਹੋ। ਇੱਕ ਦੁੱਖ ਸ਼ਕਤਵਾਰ ਜਮਦੂਤ, ਇੱਕ ਵੱਡਾ ਦੁੱਖ ਬੰਦੇ ਵਾਸਤੇ ਮੌਤ ਤੋਂ ਬਾਅਦ ਕੀ ਬਣੇਗਾ, ਲੇਖਾ ਕਿਵੇਂ ਦੇਵਾਂਗੇ, ਸੁਰਖਰੂ ਕਿਵੇਂ ਹੋਵਾਂਗੇ। ਚੌਥੀ ਥਾਂ ਤੇ ਮਹਾਰਾਜ ਕਹਿੰਦੇ ਨੇ ਇੱਕ ਦੁੱਖ ਰੋਗ ਲੱਗੇ ਤਨ ਤਹਾਏ, ਕਦੇ ਕਦੇ ਸਰੀਰ ਤੇ ਵੀ ਦੁੱਖ ਆ ਜਾਂਦਾ। ਤੂੰ ਕਿੱਥੇ ਕਿੱਥੇ ਦਵਾਈ ਲਾਵੇਂਗਾ, ਕਿਸ ਕਿਸ ਦੁੱਖ ਦਾ ਦਾਰੂ ਕਰੇਗਾ, ਪਰ ਜਦੋਂ ਗੁਰੂ ਦੀ ਰਹਿਮਤ ਹੋ ਜਾਵੇ ਨਾ, ਇਹ ਸਾਰੇ ਹੀ ਦੁੱਖ ਦੂਰ ਹੋ ਜਾਂਦੇ। ਦੁੱਖ ਬਿਨਸੇ ਪੂਰਨ ਪਈ ਖਾਰ, ਕਦੋਂ ਜਦੋਂ ਗੁਰੂ ਕੀ ਬਖਸ਼ਿਸ਼ ਹੋ ਜਾਵੇ, ਰਹਿਮਤ ਹੋ ਜਾਵੇ, ਸਤਿਗੁਰੂ ਦਇਆਲ ਹੋ ਜਾਣ। ਇਹ ਗੱਲ ਵੱਖਰੀ ਸਤ ਸੰਗਤ, ਇਸ ਤੋਂ ਕੁਝ ਸਾਹਿਬਾਂ ਨੇ ਕਿਹਾ ਨਾ ਗੁਰ ਪੂਰੇ ਜਬ ਭਏ ਦਇਆਲ, ਐਸਾ ਮਤਲਬ ਨਹੀਂ ਸਮਝਣਾ ਕਿ ਜਦੋਂ ਕਦੇ ਮਹਾਰਾਜ ਦਇਆਲ ਹੋਣਗੇ ਤਾਂ ਕਿਤੇ ਇਹ ਗੱਲ ਵਾਪਰੇਗੀ। ਸਤਿਗੁਰੂ ਸਦਾ ਦਇਆਲ ਹੈ ਭਾਈ, ਗੱਲ ਇੰਨੀ ਹੈ ਕਿ ਉਹਦੀ ਦਇਆ ਦਾ ਪਾਤਰ ਬਣਨ ਵਾਸਤੇ ਮੈਂ ਕੋਈ ਯਤਨ ਕੀਤਾ ਕਿ ਨਹੀਂ, ਮੈਂ ਨਿਮਰਤਾ ਨਾਲ ਉਹਦੇ ਚਰਨਾਂ ਤੇ ਮੱਥਾ ਟੇਕਿਆ ਕਿ ਨਹੀਂ, ਮੈਂ ਉਹਦੀ ਰਹਿਮਤ ਵਾਸਤੇ ਝੋਲੀ ਫੈਲਾਈ ਕਿ ਨਹੀਂ। ਜਦ ਵੀ ਮੈਂ ਉਹਦੀ ਦਇਆ ਦਾ ਪਾਤਰ ਬਣਨ ਵਾਸਤੇ ਨਿਮਰਤਾ ਸਹਿਤ ਝੋਲੀ ਫੈਲਾਈ, ਮੱਥਾ ਟੇਕਿਆ, ਰਹਿਮਤ ਅਵਸ਼ ਹੋਈ, ਔਰ ਉਸ ਰਹਿਮਤ ਦੇ ਨਾਲ ਮੇਰੇ ਦੁੱਖ ਦੂਰ ਹੋਏ ਨੇ। ਇਹਨਾਂ ਨੂੰ ਦੁੱਖ ਕਿਹਾ ਤੇ ਇਹਨਾਂ ਦੁੱਖਾਂ ਦੇ ਪਿੱਛੇ ਜੋ ਇਹਨਾਂ ਦੇ ਕਾਰਨ ਨੇ ਉਹਨੂੰ ਦੋਖ ਵੀ ਕਿਹਾ। ਦੋਖ ਕਹਿੰਦੇ ਨੇ ਦੋਸ਼ ਨੂੰ, ਗੁਨਾਹ ਕਰੀਏ ਤੇ ਦੁੱਖ ਪੱਲੇ ਪੈਂਦਾ। ਤੇ ਪਾਵਨ ਬਾਣੀ ਚ ਤੋਕਾ ਹੁੰਦੀ ਹੈ ਨਾ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ, ਇਹਨਾਂ ਨੂੰ ਇੱਕ ਇੱਕ ਦੋਸ਼ ਹੈ। ਮ੍ਰਿਗ ਨੂੰ ਕੰਨਾਂ ਦਾ ਦੋਸ਼ ਹੈ, ਸੁਣਨ ਦਾ ਕੁੱਤਾ ਸ਼ੌਕ ਹੈ ਇਸ ਨੂੰ, ਕੰਡੇ ਹੇੜੇ ਦੀ ਆਵਾਜ਼ ਚ ਫਸ ਕੇ ਮਾਰਿਆ ਤੇ ਫੜਿਆ ਜਾਂਦਾ। ਮੱਛੀ ਨੂੰ ਜੀਭਾ ਦੇ ਸਵਾਦ ਦਾ ਰੋਗ ਹੈ, ਦੋਸ਼ ਹੈ। ਜੇਵਾ ਸਾਦੀ ਲੀਲਤ ਲੋਹ, ਸਵਾਦ ਦੀ ਮਾਰੀ ਹੋਈ, ਬਾਹਰੋਂ ਆਇਆ ਗਡੋਆ ਜਾਂ ਬਾਹਰੋਂ ਆਇਆ ਜੋ ਕੁਝ ਵੀ ਮਸਾਲਾ ਲੱਗਾ ਆ ਕੁੰਡੀ ਦੇ ਨਾਲ, ਉਹਨੂੰ ਨਿਕਲ ਲੈਂਦੀ ਏ, ਕੁੰਡੀ ਨਿਕਲ ਲੈਂਦੀ ਏ, ਫਸ ਜਾਂਦੀ ਏ। ਭ੍ਰਿੰਗ ਨੂੰ ਭਵਰੇ ਨੂੰ ਸੁਗੰਧੀ ਦੀ ਤੀਬਰ ਇੱਛਾ ਨੇ ਰੋਗੀ ਬਣਾ ਰੱਖਿਆ। ਪਤੰਗੇ ਨੂੰ ਨੇਤਰਾਂ ਦੀ ਭੁੱਖ ਨੇ, ਅੱਖਾਂ ਦੀ ਭੁੱਖ ਨੇ, ਰੋਸ਼ਨੀ ਵੇਖ ਕੇ ਬਾਵਰਾ ਹੋ ਜਾਂਦਾ। ਹਾਥੀ ਨੂੰ ਕਾਮ ਦਾ ਰੋਗ ਹੈ, ਮਗਰ ਮਹਾਰਾਜ ਤਾਂ ਕਹਿੰਦੇ ਨੇ ਬੰਦੇ ਦਾ ਕੀ ਹਾਲ ਹੋਵੇਗਾ। ਪੰਚ ਦੋਖ ਅਸਾਧ ਜਾਮੈ ਤਾਂ ਕੀ ਕੇਤ ਕਾਸ, ਬੰਦੇ ਨੂੰ ਤਾਂ ਪੰਜੇ ਹੀ ਚਮੜੇ ਨੇ। ਇਹ ਕੰਨਾਂ ਤੋਂ ਵੀ ਕਮਲਾ, ਇਹ ਨਾਸਾਂ ਤੋਂ ਵੀ ਕਮਲਾ, ਅੱਖਾਂ ਤੋਂ ਵੀ ਕਮਲਾ, ਜੀਵਾ ਤੋਂ ਵੀ ਕਮਲਾ, ਇੰਦਰੀਆਂ ਸਾਰੀਆਂ ਤੋਂ ਕਮਲਾ, ਕਾਮ ਤੋਂ ਵੀ ਕਮਲਾ, ਇਹਦਾ ਕੀ ਹਾਲ ਹੋਵੇਗਾ। ਸਤਿਗੁਰੂ ਜਿਸ ਦਿਨ ਕਿਰਪਾ ਕਰਦੇ ਨੇ ਨਾ, ਉਸ ਦਿਨ ਇਹਨਾਂ ਦੋਸ਼ਾਂ ਤੋਂ ਬਚਾਉਂਦੇ ਨੇ। ਬੰਦਾ ਜਿਸ ਦਿਨ ਦੋਖ ਤੋਂ ਬਚ ਜਾਂਦਾ, ਦੋਸ਼ ਤੋਂ ਬਚ ਜਾਂਦਾ, ਉਸ ਦਿਨ ਦੁੱਖ ਤੋਂ ਵੀ ਬਚ ਜਾਂਦਾ, ਕਿਉਂਕਿ ਦੋਸ਼ ਤੋਂ ਹੀ, ਦੋਖ ਤੋਂ ਹੀ ਦੁੱਖ ਪੈਦਾ ਹੁੰਦਾ। ਦੋਸ਼ ਨਹੀਂ ਰਿਹਾ, ਦੋਖ ਨਹੀਂ ਰਿਹਾ ਤੇ ਦੁੱਖ ਵੀ ਨਹੀਂ ਰਹੇਗਾ। ਗੁਰ ਪੂਰੇ ਜਬ ਭਏ ਦਇਆਲ, ਦੁੱਖ ਬਿਨਸੇ ਪੂਰਨ ਪਈ ਕਹਾਰ। ਹੁਣ ਸਤਿਗੁਰੂ ਤਾਂ ਰਹਿਮਤ ਕਰ ਦਿੱਤੀ, ਮੈਂ ਕੀ ਕਰਾਂ, ਮੈਨੂੰ ਕੀ ਕਰਨਾ ਚਾਹੀਦਾ। ਸਾਹਿਬਾਂ ਨੇ ਸਾਡੇ ਵੱਲ ਸੰਕੇਤ ਕੀਤਾ ਕਿ ਹੁਣ ਤੂੰ ਆਪਣਾ ਫਰਜ਼ ਪਛਾਣ। ਗੁਰੂ ਨੇ ਤੈਨੂੰ ਦੋਸ਼ਾਂ ਦੇ ਚਿੱਕੜ ਵਿੱਚੋਂ ਕੱਢ ਕੇ ਦੁੱਖਾਂ ਤੋਂ ਬਚਾਇਆ, ਤੈਨੂੰ ਕੀ ਕਰਨਾ ਚਾਹੀਦਾ। ਉਹ ਸੰਕਲਪ ਮਹਾਰਾਜ ਨੇ ਬਖਸ਼ਿਆ, ਪੇਖ ਪੇਖ ਜੀਵਾਂ ਦਰਸ ਤੁਮਾਰਾ, ਸਤਿਗੁਰੂ ਜੁੜਿਆ ਰਵਾਂ ਤੇਰੇ ਨਾਲ। ਚਰਨ ਕਮਲ ਜਾਈ ਬਲਿਹਾਰਾ, ਤੇਰੇ ਚਰਨਾਂ ਤੋਂ ਵਾਰਨੇ ਬਲਿਹਾਰਨੇ ਜਾਂਦਾ ਰਵਾਂ। ਤੁਝ ਬਿਨ ਠਾਕੁਰ ਕਵਨ ਹਮਾਰਾ, ਅੱਜ ਤੇਥੋਂ ਵਿਛੜ ਗਏ, ਮੁੜ ਕੇ ਦੋਸ਼ ਆ ਗਏ, ਮੁੜ ਕੇ ਦੁੱਖ ਆ ਜਾਣਗੇ। ਤੇਰੇ ਬਿਨਾਂ ਕੌਣ ਹੈ ਜੋ ਬਚਾਈ ਰੱਖੇ ਦੋਸ਼ਾਂ ਤੋਂ ਤੇ ਦੁੱਖਾਂ ਤੋਂ। ਸਾਧ ਸੰਗਤ ਸਿਓ ਪ੍ਰੀਤ ਬਣ ਆਈ, ਪੂਰਵ ਕਰਮ ਲਿਖਤ ਧੁਰ ਪਾਈ, ਇਹ ਵੀ ਤੇਰੀ ਰਹਿਮਤ। ਜਪ ਹਰ ਹਰ ਨਾਮ ਅਚਰਜ ਪ੍ਰਤਾਪ, ਭਗਤੀ ਚ ਲੱਗ ਕੇ ਐਸੀ ਸੋਹਣੀ ਗੱਲ ਬਣੀ ਏ, ਐਸਾ ਅਚਰਜ ਪ੍ਰਭਾਵ ਵਾਲਾ ਕੰਮ ਹੋਇਆ, ਪ੍ਰਤਾਪ ਵਾਲਾ ਕੰਮ ਹੋਇਆ ਕਿ ਜਾਲ ਨਾ ਸਾਕੇ ਤੀਨੇ ਤਾਪ। ਹੁਣ ਆਦ ਵਿਆਦ ਉਪਾਦ ਵਾਪਰ ਨਹੀਂ ਸਕਦੇ, ਹੁਣ ਤਾਂ ਮੇਰੇ ਤੇ ਰਹਿਮਤ ਕਰੋ ਮੇਰੇ ਸਤਿਗੁਰੂ। ਨਿਮਖ ਨਾ ਵਿਸਰੇ ਹਰ ਚਰਨ ਤੁਮਾਰੇ, ਤੁਹਾਡੇ ਚਰਨਾਂ ਕਮਲਾਂ ਤੋਂ ਇੱਕ ਪਲ ਵਾਸਤੇ ਵੀ ਓਝਲ ਨਾ ਹੋਵਾਂ, ਓਹਲੇ ਨਾ ਹੋਵਾਂ, ਭੁੱਲ ਨਾ ਜਾਵਾਂ ਤੁਹਾਨੂੰ। ਨਾਨਕ ਮੰਗੇ ਦਾਨ ਪਿਆਰੇ, ਮੈਂ ਤਾਂ ਇਹੀ ਦਾਨ ਮੰਗਦਾ। ਨਿਮਖ ਨਾ ਵਿਸਰੇ ਹਰ ਚਰਨ ਤੁਮਾਰੇ। ਬੰਦਾ ਇੱਕ ਚਾਦਰ ਦੀ ਬੁੱਕਲ ਮਾਰੀ ਤੁਰਿਆ ਜਾ ਰਿਹਾ ਸੀ, ਸਿੱਖਾਂ ਨੇ ਵੇਖਿਆ, ਕਹਿਣ ਲੱਗੇ ਮਹਾਰਾਜ ਕੋਈ ਸੂਈਆ ਜਾਪਦਾ, ਕੋਈ ਖੁਫੀਆ ਜਾਪਦਾ, ਜਾਸੂਸ ਲੱਗਦਾ ਜਿਹੜਾ ਕਿਲੇ ਦੇ

ਨੂੰ ਲੰਘਿਆ ਜਾਂਦਾ ਹੈ, ਮੂੰਹ ਸਿਰ ਛੁਪਾ ਕੇ ਤੁਰਿਆ ਜਾਂਦਾ। ਬੁੱਕਲ ਕੈਸੀ ਮਾਰੀ ਸੂ, ਪੁੱਛੇ ਬੰਦਾ, ਤੂੰ ਇਸ ਵੇਲੇ ਬੜੀ ਠੰਡ ਵਾਪਰਨ ਡਈ, ਕਿਵੇਂ ਬੁੱਕਲ ਮਾਰੀ ਸੂ? ਜ਼ਰੂਰ ਇਹਦੇ ਕੋਲ ਕੋਈ ਗੁੱਝੇ ਹਥਿਆਰ ਹੋਣੇ ਨੇ, ਔਰ ਸੂ ਲੈਣ ਵਾਸਤੇ ਤਦੇ ਆਪਣੇ ਆਪ ਨੂੰ ਛੁਪਾ ਕੇ ਇਹ ਆਪਣੇ ਨੇੜੇ ਤੇੜੇ ਫਿਰਦਾ। ਮਹਾਰਾਜ ਕਹਿਣ ਲੱਗੇ ਫੜ ਲਓ ਸੂ। ਸਿੱਖਾਂ ਨੇ ਜਾ ਕੇ ਘੇਰ ਲਿਆ, ਫੜ ਲਿਆਂਦਾ। ਰੋਂਦਾ ਧੋਂਦਾ, ਕੁਰਲਾਉਂਦਾ, ਬਾਹਾਂ ਛੁਡਾਉਂਦਾ, ਤਰਲੇ ਮਾਰਦਾ ਗੁਰੂ ਕੇ ਹਾਜ਼ਰ ਕੀਤਾ ਗਿਆ। ਸਾਹਿਬ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਕੌਣ ਹੈ ਤੂੰ? ਮੂੰਹ ਨੰਗਾ ਕਰਕੇ ਕਹਿਣ ਲੱਗਾ ਪਾਤਸ਼ਾਹ, ਤੁਹਾਡੀ ਸੋਭਾ ਮਹਿਮਾ ਸੁਣੀ, ਮੈਨੂੰ ਗਰੀਬ ਨੂੰ ਕੋਈ ਨੀ ਜਾਣਦਾ, ਮਗਰ ਗਰੀਬ ਨਵਾਜ਼ ਤੁਹਾਨੂੰ ਸਾਰੇ ਜਾਣਦੇ ਨੇ, ਮੈਂ ਵੀ ਜਾਣਦਾ। ਜੋ ਕੋਈ ਤੁਹਾਡੇ ਬਾਰੇ ਸੁਣਿਆ, ਮੈਂ ਬੇਨਤੀ ਕਰਾਂਗਾ, ਮੈਨੂੰ ਖਿਮਾ ਕਰ ਦਿਓ। ਕੌਣ ਹੈ ਤੂੰ? ਕਹਿਣ ਲੱਗਾ ਜੀ, ਪਠਾਨ ਪੁੱਤਰ ਹਾਂ। ਕਿਵੇਂ ਆਇਆ ਸਾ ਇਧਰ? ਕਿ ਮਹਾਰਾਜ ਐਵੇਂ ਬਿਪਤਾ ਦਾ ਮਾਰਿਆ ਆ ਗਿਆ। ਸਿੱਖ ਕਹਿਣ ਲੱਗੇ, ਮਹਾਰਾਜ ਆ ਚਾਦਰ ਖੁਲਾਓ, ਇਹਦੀ ਪੁੱਛੋ ਇਹਦੀ ਬੁੱਕਲ ਵਿੱਚ ਕੀ ਹੈ। ਅੱਖਾਂ ਨੀਵੀਆਂ ਕਰਕੇ ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਂ ਬੇਨਤੀ ਕਰਾਂਗਾ, ਮੇਰਾ ਪਰਦਾ ਰਹਿਣ ਦਿਓ। ਹਰ ਕੋਈ ਚਾਹੁੰਦਾ ਮੇਰਾ ਪਰਦਾ ਬਣਿਆ ਰਹੇ, ਜੋ ਕੁਝ ਮੈਂ ਅੰਦਰੋਂ ਹਾਂ, ਜੋ ਕੁਝ ਮੇਰੇ ਅੰਦਰ ਹੈ ਢੱਕਿਆ ਰਹੇ, ਕਿਉਂਕਿ ਹਰ ਕਿਸੇ ਬੰਦੇ ਕੋਲ ਨੰਗਾ ਕਰਨ ਜੋਗਾ ਚੰਗਾ ਚੰਗਾ ਕੁਝ ਨਹੀਂ ਹੈ। ਜਿਨ੍ਹਾਂ ਕੋਲ ਚੰਗਾ ਚੰਗਾ ਹੈ, ਉਹ ਪਰਦਾ ਕਰਨ ਵੀ ਕਿਸ ਗੱਲ ਦਾ? ਬਲਕਿ ਉਹ ਤਾਂ ਇਸ਼ਤਿਹਾਰਬਾਜ਼ੀਆਂ ਕਰਾਉਂਦੇ ਨੇ, ਕਿਸੇ ਬੜੇ ਚੰਗੇ ਆ। ਜਿਨ੍ਹਾਂ ਕੋਲ ਥੋੜਾ ਬਹੁਤ ਵੀ ਚੰਗਾ ਹੈ, ਬਲਕਿ ਇੱਥੋਂ ਤੱਕ ਜੇ ਕੋ ਏਕ ਕਰੇ ਚੰਗਿਆਈ, ਮਨ ਚਿਤ ਬਹੁਤ ਵਫਾਵੇ, ਛੋਟੀ ਮੋਟੀ ਨੇਕੀ ਹੋ ਜਾਵੇ ਨਾ, ਸੰਸਾਰ ਨੂੰ ਦੱਸਣਾ ਚਾਹੁੰਦਾ, ਲੇਕਿਨ ਬਦੀਆਂ ਤੇ ਪਰਦਾ ਪਾਈ ਰੱਖਣਾ ਚਾਹੁੰਦਾ, ਕੋਈ ਕਿਸੇ ਨੂੰ ਨਹੀਂ ਦੱਸਦਾ। ਸੱਜਣਾ ਤੋਂ ਗਹਿਰੇ ਸੱਜਣਾ ਨੂੰ, ਇੱਥੋਂ ਤੱਕ ਪਤੀ ਪਤਨੀ ਇੱਕ ਦੂਜੇ ਨੂੰ ਆਪਣੀਆਂ ਕਮਜ਼ੋਰੀਆਂ ਤੱਕ ਨਹੀਂ ਦੱਸਦੇ। ਕੋਈ ਵਿਰਲੇ ਹੁੰਦੇ ਨੇ ਜਿਹੜੇ ਅੰਦਰੋਂ ਬਾਹਰੋਂ ਹੁੰਦੇ ਹੀ ਸ਼ੁੱਧ ਨੇ, ਪਰਦੇ ਵਾਲੀ ਗੱਲ ਹੀ ਕੋਈ ਨਹੀਂ। ਤਰਲਾ ਮਾਰਨ ਲੱਗਾ, ਕਹਿਣ ਲੱਗਾ, ਸਾਹਿਬ ਜੀ ਮੇਰਾ ਪਰਦਾ ਰਹਿਣ ਦੇ। ਸਾਹਿਬ ਮੁਸਕਰਾ ਪਏ, ਸਾਹਿਬ ਜਾਣਦੇ ਨੇ ਦਾ ਪਰਦਾ ਕੀ ਹੈ, ਪਰ ਇਹ ਤਾਂ ਆਪ ਪਰਦੇ ਢੱਕਣ ਵਾਲੇ ਨੇ। ਇਹਦਾ ਇਹ ਪਰਦਾ ਲਾ ਕੇ ਉਹਦਾ ਦੋਈ ਜਾਨੀ ਪਰਦਾ ਕੱਜਣ ਤੇ ਆਏ ਨੇ। ਕਹਿੰਦੇ ਨੇ, ਨਹੀਂ ਲਾਓ ਇਹਦਾ ਖੇਸ, ਇਹਦੀ ਚਾਦਰ ਲਾ ਦੇ। ਰੋਣ ਲੱਗ ਪਿਆ, ਸਿੱਖਾਂ ਨੇ ਇੱਕ ਨਹੀਂ ਸੁਣੀ, ਉਹਨਾਂ ਨੇ ਚਾਦਰ ਲਾ ਦਿੱਤੀ। ਉਹਦੀ ਬਗਲ ਚ ਨਿੱਕਾ ਜਿਹਾ ਮਰੀਲ ਜਿਹਾ ਕੁੱਤਾ ਪਾਇਆ ਹੋਇਆ, ਉਹਦੀ ਸੰਗੀ ਤੇ ਉਹਨੇ ਹੱਥ ਦਿੱਤਾ ਹੋਇਆ। ਕੁੱਤੇ ਦੀਆਂ ਅੱਖਾਂ ਬਾਹਰ ਨੇ, ਜਵਾਨ ਬਾਹਰ ਨੂੰ ਆਈ, ਮਰ ਰਿਹਾ। ਛੱਡ ਦਿੱਤਾ ਕੁੱਤਾ, ਥੱਲੇ ਡਿੱਗ ਪਿਆ। ਸਾਹਿਬ ਕਹਿਣ ਲੱਗੇ, ਕਿ ਇਹੀ ਤੇਰਾ ਪਰਦਾ ਸੀ? ਸਿਰ ਨੀਵਾਂ ਕਰਕੇ ਖਲੋਤਾ। ਸਾਹਿਬ ਕਹਿਣ ਲੱਗੇ, ਕਿਉਂ, ਕੀ ਗੱਲ ਏ, ਬੋਲਦਾ ਕਿਉਂ ਨੀ? ਕਹਿਣ ਲੱਗਾ, ਮਹਾਰਾਜ ਕਈ ਦਿਨਾਂ ਦਾ ਭੁੱਖਾ ਸਾਂ, ਦੇਸੋਂ ਪ੍ਰਦੇਸ ਆ ਗਿਆ ਸਾਂ ਕਿਰਤ ਕਰਨ ਵਾਸਤੇ। ਇੱਥੇ ਬਾਦਸ਼ਾਹਤ ਨੇ ਐਸੀ ਅਫਰਾ ਤਫਰੀ ਮਚਾਈ ਹੋਈ ਏ ਵੀ ਕਿਸੇ ਗਰੀਬ ਨੂੰ ਰੋਟੀ ਕਿੱਥੋਂ ਮਿਲਣੀ? ਇੱਥੇ ਤਾਂ ਲੁਟੇਰਾ ਖਾ ਸਕਦਾ, ਡਾਕੂ ਖਾ ਸਕਦਾ, ਗਰੀਬ ਦੀ ਕੋਈ ਜਾ ਨਹੀਂ। ਯਾ ਤੁਹਾਡੇ ਵਰਗੇ ਦੇ ਸਕਦੇ ਨੇ, ਖਾ ਸਕਦੇ ਨੇ, ਜਿਨ੍ਹਾਂ ਨੇ ਉਸ ਅਫਰਾ ਤਫਰੀ ਦਾ ਕੋਈ ਅਸਰ ਨਹੀਂ ਲਿਆ, ਜਿਹੜੇ ਉਸ ਅਫਰਾ ਤਫਰੀ ਨੂੰ ਮਿਟਾਉਣ ਵਾਸਤੇ ਤੁਲੇ ਹੋਏ ਨੇ, ਤੁਹਾਡੇ ਲੋਕਾਂ ਦੇ ਲੰਗਰ ਚੱਲ ਸਕਦੇ ਨੇ। ਪਾਤਸ਼ਾਹ ਮੈਂ ਗਰੀਬ, ਉਹਨਾਂ ਨੂੰ ਫੁਰਸਤ ਨਹੀਂ ਕਿਸੇ ਗਰੀਬ ਵੱਲ ਵੇਖਣ ਦੀ, ਤੇ ਦੂਜੇ ਜਿਹੜੇ ਉਹਨਾਂ ਦੇ ਸਤਾਏ ਹੋਏ ਨੇ ਉਹ ਨੇੜੇ ਨਹੀਂ ਲੱਗਣ ਦਿੰਦੇ ਮੈਨੂੰ। ਮੁਸਲਮਾਨ ਪਠਾਨ ਨੂੰ ਰੋਟੀ ਖਾਧਿਆਂ ਕਈ ਚਿਰ ਹੋ ਗਿਆ, ਮੰਗਣਾ ਮੇਰੀ ਸ਼ਾਨ ਦੇ ਖਿਲਾਫ ਹੈ। ਕੈਸੀ ਪਿਆਰੀ ਗੱਲ ਹੈ, ਜਿਸਲੇ ਸਾਖੀ ਪੜ੍ਹਨੇ ਆ, ਪਠਾਨ ਕਹਿੰਦਾ ਹੈ ਮੰਗਣਾ ਪਠਾਨ ਦੀ ਸ਼ਾਨ ਦੇ ਖਿਲਾਫ ਹੈ। ਸਿੱਖ ਵਾਸਤੇ ਵੀ ਇਵੇਂ ਪਾਵਨ ਬਾਣੀ ਕਹਿੰਦੀ ਹੈ, ਲੋਕ ਤਿਕਾਰ ਕਹੇ ਮੰਗਤ ਜਨ, ਮੰਗਤ ਮਾਣ ਨਾ ਪਾਇਆ। ਮੰਗਣ ਵਾਲੇ ਦਾ ਕੋਈ ਮਾਣ ਨਹੀਂ, ਤਰਕਾਰਾਂ ਤਾਂ ਮਿਲ ਸਕਦੀਆਂ ਨੇ, ਮਾਣ ਨਹੀਂ ਮਿਲ ਸਕਦਾ। ਇਸੇ ਕਰਕੇ ਗੁਰੂ ਕਾ ਸਿੱਖ ਮੰਗ ਕੇ ਨਹੀਂ ਖਾਧਾ, ਕਰਕੇ ਖਾਂਦਾ, ਮਾਣ ਨਾਲ ਛੱਡਦਾ, ਦਰਕਾਰ ਨਾਲ ਨਹੀਂ ਖਾਣ ਨੂੰ ਤਿਆਰ। ਕਹਿੰਦਾ ਜੀ, ਪਠਾਨ ਪੁੱਤਰਾਂ ਮੰਗਣ ਜੋਗਾ ਵੀ ਨਹੀਂ, ਭੁੱਖਾਂ ਦਾ ਮਾਰਿਆ ਲੁੱਟਣ ਜੋਗਾ ਵੀ ਤਾਂ ਨਹੀਂ, ਮਿਹਨਤ ਮਜ਼ਦੂਰੀ ਵੀ ਕੋਈ ਨਹੀਂ ਮਿਲਦੀ, ਕਈ ਦਿਨਾਂ ਦਾ ਭੁੱਖਾ ਦਾ ਮਾਰਿਆ। ਅੱਜ ਮੈਂ ਇਹ ਫੈਸਲਾ ਕਰ ਰਿਹਾ ਸੀ ਵੀ ਜੋ ਮਿਲ ਗਿਆ ਖਾ ਲੈਣਾ, ਤੇ ਇਹ ਮਰੀਅਲ ਜਿਹਾ ਕੁੱਤਾ ਮੇਰੇ ਕਾਬੂ ਆ ਗਿਆ, ਮੈਂ ਸੋਚਦਾ ਸਾਂ ਕਿਤੇ ਨੁਕਰੇ ਬਹਿ ਕੇ ਇਸੇ ਨੂੰ ਚੱਬ ਲਵਾਂ, ਇਸੇ ਨੂੰ ਭੁੰਨ ਕੇ ਜਿਵੇਂ ਵੀ ਹੋਵੇ ਇਸ ਨੂੰ ਖਾ ਲਵਾਂ ਤੇ ਆਪਣੇ ਪੇਟ ਦੀ ਅੱਗ ਬੁਝਾ ਲਵਾਂ। ਸਾਹਿਬ ਕਹਿਣ ਲੱਗੇ, ਇਹਨੂੰ ਲੰਗਰ ਛਕਾਓ, ਸੋਹਣੇ ਬਸਤਰ ਪੁਆਓ। ਕਹਿਣ ਲੱਗਾ, ਮਹਾਰਾਜ ਮੈਂ ਤੁਹਾਡਾ ਦੁਸ਼ਮਣ ਹੋ ਸਕਣਾ, ਦੋਖੀ ਹੋ ਸਕਣਾ, ਲੰਗਰ ਛਕਾ ਦਿਓ, ਤੁਹਾਡੀ ਬੜੀ ਕਿਰਪਾ ਹੈ, ਕਿਉਂਕਿ ਤੁਹਾਡੇ ਦਰ ਤੇ ਤਾਂ ਨਿਆਂ ਵਾਪਰਦਾ।
ਸਾਹਿਬ ਕਹਿਣ ਲੱਗੇ ਤੂੰ ਇੱਥੇ ਹੀ ਰਹੇਗਾ। ਕਹਿਣ ਲੱਗਾ ਮਹਾਰਾਜ ਸਾਰੇ ਮੈਨੂੰ ਸ਼ੱਕ ਦੀ ਨਿਗਾਹ ਨਾਲ ਵੇਖਣਗੇ। ਸਾਹਿਬ ਕਲਗੀਧਰ ਪਾਤਸ਼ਾਹ ਹੱਸ ਪਏ, ਕਹਿਣ ਲੱਗੇ ਨਹੀਂ ਇੱਥੇ ਭਾਈ ਘਨੱਈਏ ਵਰਗੇ ਬੇਅੰਤ ਨੇ ਜਿਹੜੇ ਕਿਸੇ ਨੂੰ ਦੁਸ਼ਮਣ ਨਹੀਂ ਸਮਝਦੇ, ਕਿਸੇ ਨੂੰ ਵੈਰ ਹੀ ਨਹੀਂ ਜਾਣਦੇ, ਤੂੰ ਇੱਥੇ ਰਹੇਗਾ। ਆਮ ਉਹਨਾਂ ਸਮਿਆਂ ਚ ਟਕੀਆਂ ਚ ਰੋਜ਼ੀਨੇ ਮਿਲਦੇ ਸਨ। ਸਾਹਿਬਾਂ ਨੇ ਰੁਪਈਆ ਰੋਜ਼ ਦਾ ਲਾ ਦਿੱਤਾ, ਕਹਿਣ ਲੱਗੇ ਇਹਨੂੰ ਗੁਜ਼ਰਾਨ ਮਾਤਰ ਰੁਪਈਆ ਰੋਜ਼ ਦਾ ਦਿਓ। ਕਹਿਣ ਲੱਗਾ ਸਾਹਿਬ ਜੀ ਕਿਸ ਗੱਲ ਦਾ, ਤੁਸੀਂ ਇਹ ਰੁਪਈਆ ਰੋਜ਼ ਮੈਨੂੰ ਕਿਸ ਗੱਲ ਦਾ ਬਖਸ਼ਦੇ? ਸਾਹਿਬ ਕਹਿਣ ਲੱਗੇ ਭੁੱਖਾਂ ਦਾ ਮਾਰਿਆ, ਗਰੀਬੀ ਦਾ ਮਾਰਿਆ, ਦੇਸੋਂ ਪ੍ਰਦੇਸ ਆਇਆ ਕਮਾਉਣ ਵਾਸਤੇ, ਤੇਰੇ ਬਾਲ ਬੱਚਿਆਂ ਵਾਸਤੇ, ਤੇਰੀ ਕਿਰਤ ਮਾਤਰ, ਕਿ ਮਹਾਰਾਜ ਮੈਂ ਕਰਾਂਗਾ ਕੀ? ਸਾਹਿਬ ਕਹਿਣ ਲੱਗੇ ਜੋ ਤੇਰਾ ਜੀ ਕਰਦਾ, ਇੱਥੋਂ ਕੁਝ ਹੋਵੇ, ਤੇਰਾ ਸਰੀਰ ਜਰੇ ਤੇ ਕਰ ਲਈ, ਨਾ ਕੀਤਾ ਜਾਵੇ ਤਾਂ ਵੀ ਕੋਈ ਡਰ ਨਹੀਂ। ਗਦ ਗਦ ਹੋ ਗਿਆ, ਗੁਰੂ ਕੀਆਂ ਰਹਿਮਤਾਂ ਪਾ ਕੇ ਫਿਰ ਡੇਰਾ ਨਹੀਂ ਛੱਡਿਆ, ਗੁਰੂ ਕਾ ਦਰ ਨਹੀਂ ਛੱਡਿਆ, ਸੇਵਾ ਚ ਲੱਗ ਗਿਆ। ਇਤਨੀ ਸੇਵਾ ਕੀਤੀ, ਗੁਰੂ ਕੇ ਸਿੱਖਾਂ ਦੇ ਨਾਲ ਜੂਝਦਾ ਹੀ ਸ਼ਹੀਦ ਹੋ ਗਿਆ, ਗੁਰੂ ਕੇ ਚਰਨ ਨਹੀਂ ਛੱਡੇ। ਕਈ ਵਾਰੀ ਸਿੱਖਾਂ ਨੇ ਕਿਹਾ ਹੁਣ ਤਾਂ ਤਕੜਾ ਹੋ ਗਿਆ, ਪੈਸੇ ਵੀ ਹੋ ਗਏ, ਹੁਣ ਤਾਂ ਨਿਕਲ ਜਾ ਇੱਥੋਂ, ਤੇਰੀ ਜਾਤ ਬਰਾਦਰੀ ਵਾਲਿਆਂ ਨੇ, ਤੇਰੇ ਬੰਦਿਆਂ ਨੇ ਵੇਖ ਲਿਆ ਤੈਨੂੰ ਕਾਫਰ ਕਹਿਣਗੇ, ਤੈਨੂੰ ਦੋਸ਼ੀ ਕਰਾਰ ਦੇਣਗੇ। ਉਹ ਕਹਿੰਦਾ ਨਹੀਂ, ਦੋਸ਼ ਨਿਕਲ ਗਏ ਜੀਵਨ ਵਿੱਚੋਂ। ਜਿਸ ਨੇ ਖੁਦਾ ਨਾਲ ਜੋੜਿਆ, ਇਹਨਾਂ ਪਰਉਪਕਾਰ ਤੇ ਇੰਨੀ ਸਮਦ੍ਰਿਸ਼ਟੀ ਬਖਸ਼ਿਸ਼ ਕੀਤੀ ਏ, ਜੇ ਉਹਨੇ ਮੇਰੇ ਨਾਲ ਵੈਰ ਨਹੀਂ ਕਮਾਇਆ, ਉਹਦਿਆਂ ਨੇ ਮੇਰੇ ਨਾਲ ਵੈਰ ਨਹੀਂ ਕਮਾਇਆ, ਤੇ ਮੈਂ ਇਹਨੂੰ ਛੱਡ ਕੇ ਹੋਰ ਕਿਹਦੇ ਕੋਲ ਚਲਾ ਜਾ, ਇਹਦੇ ਚਰਨਾਂ ਦੇ ਵਿੱਚ ਬਾਕੀ ਦੀ ਜ਼ਿੰਦਗੀ ਬਤੀਤ ਹੋਵੇ। ਇਹ ਸੱਚ ਜਾਣਨਾ ਇੱਕ ਪਠਾਨ ਦੀ ਗੱਲ ਨਹੀਂ, ਸਾਡੇ ਕਿੰਨੇ ਹੀ ਦੁੱਖ, ਉਹਦੀ ਇੱਕ ਭੁੱਖ ਦਾ ਦੁੱਖ ਮਹਾਰਾਜ ਨੇ ਦੂਰ ਕੀਤਾ ਤੇ ਹਮੇਸ਼ਾ ਵਾਸਤੇ ਵਿਕ ਗਿਆ ਗੁਰੂ ਚਰਨਾਂ ਤੋਂ। ਸਾਡੇ ਕਿੰਨੇ ਦੁੱਖ ਸਤਿਗੁਰੂ ਦੂਰ ਕਰਦੇ। ਗੁਰੂ ਕੇ ਸਿੱਖ ਦਾ ਕੀ ਫਰਜ਼ ਬਣਦਾ? ਉਹ ਸਦਾ ਇਹ ਗੱਲ ਹਿਰਦੇ ਚ ਧਾਰਨ ਕਰਕੇ ਰਵੇ ਕਿ ਸਾਹਿਬ ਤੇਰੇ ਦਰ ਤੋਂ ਸਰਦਾਰੀਆਂ ਪਾਈਆਂ ਨੇ, ਭੁੱਖਾਂ ਮਿਟੀਆਂ ਨੇ, ਮਾਣ ਮਿਲਿਆ, ਭਰਮ ਮਿਟੇ ਨੇ, ਦੂਈ ਮਿਟੀ ਏ, ਹਿਰਦੇ ਨੂੰ ਸ਼ਾਂਤੀ ਪ੍ਰਾਪਤ ਹੋਈ, ਬੜੇ ਸੁੱਖ ਪਾਏ ਨੇ। ਮੇਰੇ ਤੇ ਤੇਰੀ ਰਹਿਮਤ ਹੋਵੇ ਤੇ ਇਹ ਹੋਵੇ ਕਿ ਮੈਂ ਤੇਰੇ ਨਾਲ ਜੁੜਿਆ ਜੁੜਿਆ ਆਪਣਾ ਜੀਵਨ ਸਫਲਾ ਕਰ ਜਾ। ਆਪਾਂ ਹੁਣੇ ਸ਼ਬਦ ਪੜਿਆ ਸੀ ਨਾ, ਡਿੱਗਣ ਡੋਲਾ ਤਊ ਲਓ ਜੋ ਮਨ ਕੇ ਭਰਮਾ। ਬੰਦਾ ਡਿੱਗਦਾ ਡੋਲਦਾ ਤੇ ਡਗਮਗਾਉਂਦਾ ਸਿਰਫ ਉਨਾ ਚਿਰ ਹੈ ਜਿੰਨਾ ਚਿਰ ਮਨ ਚ ਭਰਮ ਨੇ, ਦੂਈ ਭਾਵ ਹੈ। ਜਿਸ ਵੇਲੇ ਹਿਰਦੇ ਵਿਚੋਂ ਦੋਸ਼ ਨਿਕਲ ਜਾਣ, ਭਰਮ ਨਿਕਲ ਜਾਣ, ਬੰਦੇ ਨੂੰ ਚੈਨ ਆ ਜਾਂਦਾ। ਮੇਰਾ ਤੇਰਾ ਜਾਣਤਾ ਤਬ ਹੀ ਤੇ ਬੰਦਾ, ਗੁਰ ਕਾਟੀ ਅਗਿਆਨਤਾ ਤਬ ਛੁਟਕੇ ਫੰਦਾ, ਜਬ ਲਗ ਹੁਕਮ ਨਾ ਬੂਝਦਾ ਤਬ ਹੀ ਲੋ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ।

بس که از صحبت بزرگان شد جذب چشم مغیر چشم مغیر از زمال شبانه شد.

ਸ਼ਹੀਦਾਂ ਦੇ ਸਰਤਾਜ ਆਪਣੀ ਸੁਲਹਲ ਕੁਲਬਾਣੀ ਦੇ ਅੰਦਰ ਪੰਕਤੀ ਕਥਨ ਕਰਦੇ ਹਨ, ਮੋਹੇ ਨਿਰਗੁਣ ਗੁਣ ਕਛੂ ਨਜਾਤ ਦਾ।

ਇਸ ਤੋਂ ਪਹਿਲਾਂ ਕਿ ਤੈਨੂੰ ਵਾਹ ਪੈ ਜਾਵੇ ਉਸ ਸਾਗਰ ਨਾਲ ਜਿਸ ਵਿਚ ਤਰਨਾ ਬਹੁਤ ਕਠਿਨ ਹੈ। ਨਦੀ ਹੋਵੇ, ਨਾਲਾ ਹੋਵੇ, ਦਰਿਆ ਹੋਵੇ, ਇਹਦੇ ਵਹਿਣ ਹੀ ਨਹੀਂ ਮਾਣ ਤੇ ਬੰਦਾ ਹਾਲ ਤਾਰੂ ਹੋਵੇ ਤੇ ਕਿਨਾਰੇ ਤੇ ਖੜਾ ਝੁਰਦਾ ਰਹੇਗਾ, ਤਾਰੂ ਹੋਵੇ ਤੇ ਛਾਲ ਮਾਰ ਕੇ ਪਾਰ ਕਰ ਜਾਏਗਾ। ਹਾਲਾਂਕਿ ਵੀ ਖਤਰੇ ਉੱਥੇ ਵੀ ਹੈ, ਪਰ ਜਿੱਥੇ ਸਾਗਰ ਦੀ ਗੱਲ ਆ ਜਾਏਗੀ ਤਾਰੂ ਵੀ ਹਾਰ ਜਾਏਗਾ, ਕਹੇਗਾ ਨਹੀਂ ਇੱਥੇ ਕੋਈ ਤਰਨ ਵਾਲੀ ਵਾਹ ਥੋੜਾ ਹੈ, ਕਿਨਾਰੇ ਕਿਨਾਰੇ ਮਾਰ ਲੈਂਦੇ ਆ ਚੁੱਕੀ, ਲੇਕਿਨ ਅਗਾਂਹ ਗਹਿਰਾਈਆਂ ਵਿੱਚ ਜਾਣ ਦਾ ਕੋਈ ਮਤਲਬ ਨਹੀਂ। ਸਾਗਰ ਕੋਈ ਤਰ ਕੇ ਥੋੜਾ ਪਾਰ ਹੁੰਦੇ ਨੇ, ਇਹਦੇ ਵਾਸਤੇ ਜਹਾਜ਼ ਚਾਹੀਦਾ। ਤਾਰੂ ਹੋਣਾ ਵੀ ਇੱਕ ਗੱਲ ਹੈ, ਲੇਕਿਨ ਤਾਰੂ ਹੋਣ ਦੇ ਨਾਲ ਜਦੋਂ ਸਾਗਰ ਦੀ ਗੱਲ ਆ ਜਾਏਗੀ ਤਾਂ ਇੱਕ ਤਰਨ ਦਾ ਸਾਧਨ ਹੋਣ ਦੀ ਲੋੜ ਹੈ। ਸਾਹਿਬ ਕਹਿੰਦੇ ਨੇ ਅੱਗੋਂ ਜਿੱਥੇ ਵਾਹ ਪੈਣਾ, ਵੈਸੇ ਸੰਸਾਰ ਵੀ ਕਿਹੜਾ ਕਿਸੇ ਸਾਗਰ ਤੋਂ ਘੱਟ ਹੈ। ਕਈ ਵਾਰ ਕਿਤਨੇ ਦਰਾ ਬੰਦੇ ਕਹਿੰਦੇ ਸੁਣੇ ਗਏ ਨੇ, ਕਹਿੰਦੇ ਨੇ ਮੈਨੂੰ ਡੋਬੂ ਪੈਂਦੇ ਨੇ, ਮੇਰਾ ਹਾਰਟ ਸਿੰਕ ਕਰਦਾ ਹੈ, ਮੇਰਾ ਦਿਲ ਡੁੱਬਦਾ ਹੈ। ਕਿੱਥੇ ਡੁੱਬਦਾ ਹੈ ਤੇਰਾ ਦਿਲ? ਤੇਰੇ ਦਿਲ ਨੂੰ ਕਾਹਦੇ ਡੋਬੂ ਪੈਂਦੇ ਨੇ? ਸੰਸਾਰ ਸਾਗਰ ਦੀ ਗੱਲ, ਸੰਸਾਰ ਦੇ ਮੋਹ ਸਾਗਰ ਚ ਡੁੱਬ ਰਹੇ ਹਨ, ਸੰਸਾਰ ਦੇ ਲੋਭ ਸਾਗਰ ਚ ਡੁੱਬ ਰਹੇ ਹਨ, ਕ੍ਰੋਧ ਵਿੱਚ ਡੁੱਬ ਰਹੇ ਹਨ, ਚਿੰਤਾ ਵਿੱਚ ਡੁੱਬ ਰਹੇ ਹਨ, ਅਨੇਕਾਂ ਤਰ੍ਹਾਂ ਦੀ ਦਲਦਲ ਚ ਗਰਕ ਹੁੰਦਾ ਜਾ ਰਹੇ ਹਾਂ। ਤਦੇ ਕਹਿੰਦਾ ਹਾਰਟ ਸਿੰਕ ਕਰਦਾ, ਦਿਲ ਡੁੱਬਦਾ ਹੈ ਮੇਰਾ। ਜਿਉਂਦਿਆਂ ਵੀ ਸੰਸਾਰ ਇੱਕ ਭਿਆਨਕ ਅਗਨ ਸਾਗਰ ਤੋਂ ਘੱਟ ਕੋਈ ਨਹੀਂ, ਤੇ ਜਿਹੜਾ ਜੀਵਨ ਦੇ ਭੋਗ ਪੈਣ ਤੋਂ ਬਾਅਦ ਦੀ ਗੱਲ ਹੈ ਉਹ ਸਨਾਤਨ ਧਰਮ ਵਾਲਿਆਂ ਦੀ ਗੱਲ ਕੀਤੀ, ਇਸਲਾਮ ਵਾਲਿਆਂ ਦੀ ਗੱਲ ਕੀਤੀ, ਸੰਕੇਤ ਬਾਣੀ ਵਿੱਚ ਵੀ ਮਿਲਦਾ। ਸਾਧ ਸੰਗਤ ਕਹਿ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ, ਉਹ ਤਾਂ ਕਹਿੰਦੇ ਨੇ ਵੈਤਰਨੀ ਨਦੀ ਨਾਂ ਲੈਂਦੇ ਨੇ ਸਨਾਤਨ ਧਰਮ ਵਾਲੇ, ਕਹਿੰਦੇ ਨੇ ਕੋਈ ਐਸੀ ਨਦੀ ਮਰਨ ਤੋਂ ਬਾਅਦ ਜੀਵ ਦੇ ਸਾਹਮਣੇ ਆਉਂਦੀ ਏ ਜਿਹੜੀ ਕਿਤੇ ਲਹੂ ਮਿੱਝ ਆਦਿਕ ਨਾਲ ਭਰੀ ਹੋਈ, ਉਹਦੇ ਵਿੱਚ ਤਰਿਆ ਨਹੀਂ ਜਾਂਦਾ, ਗਰਗਤਾ ਹੋ ਜਾਂਦਾ, ਤਰਿਆ ਨਹੀਂ ਜਾਂਦਾ। ਤੇ ਕਹਿੰਦੇ ਨੇ ਗਊ ਦੀ ਪੂਛ

اسلام والے کہندے نے ایک بڑی بھیانک ندی آؤندی ہے، اس دے اتوں ایک پلے سرات ہے، بانی وچ دا ذکر پرسلات کر کے آئے، پرسلات کا پنتھ دوہیلا، والو نکی پرسلات کنی نہ سنی آئے، پلے سرات تو پار کرنا پیندا جتھے ایک دے نال دوجا بندہ نہیں لنگ سکدا، اکو نوں لنگنا پیندا، بڑا بھیانک پل ہے، تھلے بڑی بھیانک ندی وگ رہی ہے، بڑا سوڑا پل ہے، اودے اتوں جس ویلے جیو پار ہوندا ہے تے جڑے تاں ٹکے لوگ ہوندے نے، جبی تبی ہوندے نے، دھیان والے ہوندے نے، وہ صحیح جی لنگ جاندے نے، لیکن جڑے ڈولے لوگ ہوندے نے وہ نہیں پار ہو سکتے، راہ چ ڈگ پیندے، وہ ایسا کہندے، لیکن آپ اودی گل وکھری چھڈیے، ایتھے جیون دی ندی پار کرنی اوکھی ہو، تت سرورن ہے پہیلے نواسا، تن گرو نانک کہندے نے ایسے ساگر چ پھس گئے ہاں، پانی پاوک دنے کے جتھے مہاراج نے آپ ہی نرنکار نے آپ ہی پانی نو اگ بنا چڑھے، پنک جو موہ پگ نہیں چالے، ہم دیکھا تہ ڈوبی الے، میں تا گھر کندے ویکھے، پیر نہیں پٹیا جانا، تے جے اینو وی پار کرنا ہے، اونو وی پار کرنا ہے، یا اینو وی پار کرنا ہے، تے کوئی تا پربند کرنا پئے، ایسے جیون وچ ہی پربند کرنا پئے گا، اگاں دا بھی کرنا پئے گا، ہن دا بھی کرنا پئے گا، بھگت فرید جی نے بچن کیتا سی، وہ کہندے نے جنہاں نے وقت نہیں نہ سنبھالیا، شیخ برہم فرید سانی جسلے تن گرو نانک نوں ملیا ہے، اس ویلے اس شبد تے گل چلی سی، اونے اپنے وڈے فرید دا، فرید شکر گنج دا اے شبد پڑھیا سی، بیڑا بند نہ سکیا بندن کی ویلا، جنہاں نے سمے نال پربندھ نہیں کیتا کرن دا، پر سرور جب اچھلے تب ترن دوہیلا، ادھر بھریا ساگر اچھل رہا ہوئے، ادھر پربندھ کوئی نہ ہو، کیویں تر جائے گا، ترنا اوکھا ہو جائے گا، دوہیلا اوکھا ہو جائے گا، ہاتھ نہ لائے کسوڑے جل جاسی ڈھولا، تدکو تاں بجی جا رہے ہیں، اس مایا نال جدا رنگ پھکا ہے، مایا کا رنگ سب پھکا جاتو بنس ندان، کسمبے دے فل دی گل کہندے نے، کہندے نے سویرے نیلا ہوندا ہے، نیلی بہا ماردا ہے، اچانک دوپہرے لالی آ جاندی ہے، لال لال سونا لگتا ہے، لیکن تھوڑی دیر بعد مڑ کے پھکا تے مڑ کے چٹا تے بیکار ہو کے رہ جاندا ہے، او دا رنگ جڑا چٹ گڑی آیا ہے وہ بہت تھوڑے سمے دا رنگ ہے، کدے مہاراج نے اس کسمبے دے رنگ تو کچے رنگ تو سانو سچیت کرایا، تو جنو مٹھ چ پھڑی جانا ہے، جس نو تو اپنی پکڑ چ لین دا جتن کر رہا ہے، اے ویکھن نو چنگی تا لگدی ہے، سونی تا لگدی ہے، موہندی تا ہے من، لیکن دا رنگ بہت پھکا ہے، اینو نہ ہاتھ لا، فرید سچا ہے، فرید شیخ برہم یا ابراہیم فرید سانی سچے نے اپنی تھا، کیونکہ تجی ہوئی مایا چھڈی ہوئی، انہوں نے دھن گرو نانک دا پنتھ اس طرح دا نہیں کہ چھڈ کے تر پو، کاٹ دی روٹی گل وچ پا لو اے مطلب نہیں ہے، پتے کھا کے جڑا کھا کے جنگلوں چ پہ رہو اے مطلب نہیں ہے، گرو نانک دے مت وچ ایسا کوئی تھا نہیں، فرید اپنی تھا سچا، وہ کہندا ہاتھ نہ لائی بیکار ہے، انہیں چھڈ جی دتی، لیکن صاحب کہندے نے کنے کو چھڈ دین گے، سارے چھڈ دین گے، گل وہ کریے جڑے سارے لوگ کر سکن، تے دھن گرو نانک کہندے نے اس طرح کرو، رہو اے دے وچ، ہاتھ نہ لائی پیر لائی، دھیان دینا گل بڑی گہری، یہ باہاں نال پھڑن دی کوشش نہ کر، تیری باہاں جکڑ لے، یہ پیراں ہیٹھ لوار دا تلا چلا جا، اس کسمبے رنگ والی جھوٹھی مایا نو گرمکھ بیٹھا سی کوئی مایا گندا، گندیا ہوا مایا اس نے پیر تھلے لے لی، جنی کو گننی سی پیر تھلے رکھ لے، دوجا کہن لگا بھائی صاحب یہ کی کرتے، مایا نو پیر تھلے رکھ لے، مایا پیر تھلے رکھیے تو ناراض ہو جاتی، رس جاندی ہے، چھڑ جاندی ہے گھر، ایڈی بےدبی مایا دی، گرو نانک دی مت نو گرہن کرن والا گرمکھ کہن لگا تیرا کی خیال ہے، سر تے رکھ لو، جے سر تے رکھ لئی تے گرو گرنتھ صاحب کتھے رکھاں گا، بانی کتھے رکھاں گا، نام کتھے رکھاں گا، نام سر تے رکھنا ہے، بانی سر تے رکھنی ہے، جتی تھلے ہی ٹھیک ہے، اے پیرا تھلے ہی ٹھیک ہی ہے، پتا جڑے لوگ لکشمی دا چتر بنا کے پوجا کردے نے، وہ جڑا لکشمی دی پوجا کرن والے نے رب دی پوجا نہیں کر سکتے، ہو ہی نہیں سکتی، ایک دی ہوے گی، عشت ایک ہو سکتا ہے، جنہاں دا گرو جنہاں دا عشت لکشمی ہو گئی، ان دا گرو گرو نانک کیویں ہوے گا،
ਇਹ ਤਾਂ ਪੈਰ ਥੱਲੇ ਰੱਖਣ ਦੀ ਲੋੜ ਹੈ, ਇਹਨੂੰ ਤਾਂ ਲਿਤਾੜਦੇ ਤੁਰੇ ਜਾਣ ਦੀ, ਵਰਤੀ ਚਲੇ ਜਾਣ ਦੀ ਗੱਲ ਹੈ। ਫਰੀਦ ਕਹਿੰਦਾ ਹੱਥ ਨਾ ਲਾਏ, ਹੱਥ ਨਾ ਲਾਏ ਕਸੁੰਬੜੇ। ਉਹ ਸੱਚਾ ਹੈ ਕਿਉਂਕਿ ਹੱਥ ਲਾਇਆ ਮਹਿਸੂਸ ਕੀਤਾ ਹੈ ਕਿ ਧੋਖਾ ਦਿੰਦੀ। ਮਗਰ ਧੰਨ ਗੁਰੂ ਨਾਨਕ ਇਹ ਨਹੀਂ ਕਹਿੰਦੇ ਕਿ ਇਹਨੂੰ ਹੱਥ ਹੀ ਨਾ ਲਾ ਤੇ ਪੈਰ ਹੀ ਨਾ ਲਾ, ਨਹੀਂ ਇਹਨੂੰ ਵਰਤਦਾ ਤੁਰਿਆ ਜਾ, ਇਹਦੇ ਚ ਫਸੀ ਨਾ। ਜਲ ਜਾਸੀ ਢੋਲਾ ਸਜਣਾ, ਇਹਦਾ ਰੰਗ ਤੁਰ ਜਾਣ ਵਾਲ। ਇੱਕ ਆਪੀਨੇ ਪਤਲੀ ਸਹਿ ਕੇ ਰੇ ਬੋਲਾ, ਧਿਆਨ ਦੇਣਾ ਇੱਥੇ ਆ ਕੇ ਸ਼ਬਦ ਪਾਠ ਥੋੜਾ ਜਿਹਾ ਸਮਝ ਕੇ ਕਰਨ ਦੀ ਲੋੜ ਹੈ। ਇੱਕ ਕੁਝ ਐਸੀਆਂ ਹੁੰਦੀਆਂ ਨੇ ਜਿਹੜੀਆਂ ਆਪਣੇ ਹੰਕਾਰ ਚ ਮਤੀਆਂ ਹੁੰਦੀਆਂ ਨੇ, ਪਤਲੀ ਹੰਕਾਰੀਆਂ ਹੋਈਆਂ, ਮਾਣ ਵਿੱਚ ਆਈਆਂ ਹੋਈਆਂ, ਆਪਣੇ ਆਪੇ ਦੇ ਹਉਮੈ ਦੇ ਮਾਣ ਵਿੱਚ ਰੱਤੀਆਂ ਹੋਈਆਂ ਕੁਝ ਐਸੀਆਂ ਵੀ ਹੁੰਦੀਆਂ ਨੇ। ਉਹਨਾਂ ਨੂੰ ਹੰਕਾਰ ਦੀਆਂ ਮਾਰੀਆਂ ਨੂੰ ਰੱਬ ਦੀ ਨੇੜਤਾ ਪ੍ਰਾਪਤ ਨਹੀਂ ਹੁੰਦੀ, ਤੇ ਉਹਨਾਂ ਨੂੰ ਜਦੋਂ ਆਵਾਜ਼ ਪੈਂਦੀ ਹੈ ਨਾ, ਓਏ ਕਹਿ ਕੇ ਆਵਾਜ਼ ਪੈਂਦੀ ਹੈ, ਰੇ ਕਹਿ ਕੇ ਚੱਲ ਰੇ, ਚੱਲ ਓਏ ਰੇ ਕਹਿ ਕੇ ਆਵਾਜ਼, ਮਾਣ ਨਾਲ ਨਹੀਂ ਬੁਲਾਇਆ ਜਾਂਦਾ। ਸਹਿ ਕੇ ਰੇ ਬੋਲਾ, ਮਾਲਕ ਦੇ ਬਚਨ ਰੇ ਕਹਿ ਕੇ ਪ੍ਰਾਪਤ ਹੁੰਦੇ, ਕਠੋਰ ਢੰਗ ਨਾਲ ਬੁਲਾਇਆ ਜਾਂਦਾ, ਸਖਤੀ ਨਾਲ ਬੁਲਾਇਆ ਜਾਂਦਾ। ਦੁੱਧਾ ਥਣੀ ਨਾ ਆਵਈ ਫਿਰ ਹੋਏ ਨਾ ਮੇਲਾ, ਉਹਨਾਂ ਦੇ ਜੀਵਨ ਵਿੱਚ ਉਹਨਾਂ ਦੀ ਜਵਾਨੀ ਵਿੱਚ ਮਿਲਾਪ ਦਾ ਉਹ ਰੰਗ ਨਹੀਂ ਖਿਲਦਾ ਜੋ ਪਤੀ ਨੂੰ ਮਿਲ ਕੇ ਪ੍ਰਾਪਤ ਹੋਣਾ ਚਾਹੀਦਾ। ਕਹੇ ਫਰੀਦ ਸਹੇਲੀਓ ਸ਼ੋ ਅਲਾਏ ਸੀ, ਫਰੀਦ ਜੀ ਕਹਿੰਦੇ ਨੇ ਸੱਜਣੋ ਸਤਸੰਗੀਓ ਪਿਆਰ ਵਾਲਿਓ ਭਗਤੋ, ਜਦੋਂ ਪ੍ਰਭੂ ਸੱਦਾ ਦੇਵੇਗਾ, ਪ੍ਰਭੂ ਬੁਲਾਵੇਗਾ, ਮੇਰਾ ਖੁਦਾ ਆਵਾਜ਼ ਮਾਰੇਗਾ। ਹੰਸ ਚੱਲ ਸੀ ਦੁਮਨਾ, ਹੰਕਾਰ ਦਾ ਮਾਰਿਆ ਹੋਇਆ, ਮਾਇਆ ਦੇ ਰੰਗ ਚ ਫਸਿਆ ਹੋਇਆ, ਦੁਬਦਾ ਵਿੱਚ ਗਿਆ ਜਾਏਗਾ ਬੰਦਾ। ਹੰਸ ਚੱਲ ਸੀ ਦੁਮਨਾ, ਹੰਸ ਕਹਿੰਦੇ ਨੇ ਜੀਵ, ਜੀਵ ਜਿਸ ਵੇਲੇ ਛੱਡ ਕੇ ਜਾਏਗਾ ਤੇ ਦੋ ਮਨਾ ਹੋ ਗਏ, ਦੁਚਿਤੀ ਚ ਫਸਿਆ ਹੋਇਆ, ਦੁਬਦਾ ਚ ਫਸਿਆ ਹੋਇਆ। ਇਹ ਤਨ ਢੇਰੀ ਥੀ ਸੀ, ਜਿਸ ਵੇਲੇ ਇਹ ਸਰੀਰ ਮਿੱਟੀ ਹੋ ਜਾਏਗਾ, ਹੰਸ ਇਹਨੂੰ ਛੱਡ ਕੇ ਜਾਏਗਾ ਤੇ ਦੁਬਦਾ ਵਿੱਚ ਜਾਏਗਾ, ਦੁਖੀ ਹੁੰਦਾ ਜਾਏਗਾ। ਧੰਨ ਗੁਰੂ ਨਾਨਕ ਕਹਿਣ ਲੱਗੇ ਇਬਰਾਹੀਮ, ਸ਼ੇਖ ਫਰੀਦ ਦੀ ਗੱਲ ਆਪਣੀ ਥਾਂ ਸੱਚੀ ਹੈ, ਪਰ ਤੈਨੂੰ ਮੈਂ ਇੱਕ ਹੱਲ ਦੱਸਾਂ, ਇੰਨੀ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ। ਸਾਹਿਬ ਕਹਿੰਦੇ ਨੇ ਜਪ ਤਪ ਕਾ ਬੰਦ ਬੇੜਦਾ, ਧਿਆਨ ਦੇ ਗੁਰੂ ਨਾਨਕ ਦਾ ਮਤ ਕੀ, ਜਪ ਤਪ ਕਾ ਬੰਦ ਬੇੜਦਾ, ਵਾਹਿਗੁਰੂ ਜਪਦਾ ਰਹੋ ਤੇ ਥੋੜਾ ਉਦਮ ਕਰ, ਤਪ ਕਰ। ਜਿਹੜੇ ਲੋਕ ਚਾਹੁੰਦੇ ਨੇ ਨਾ, ਆਮ ਤੌਰ ਤੇ ਗੱਲ ਕਹੀ ਸੁਣੀ ਜਾਂਦੀ, ਕਹਿੰਦੇ ਨੇ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ, ਜੁਗਤ ਹੱਸਦਿਆਂ ਖੇਲਦਿਆਂ ਖਾਵੰਦਿਆਂ ਪਹਿਨਦਿਆਂ ਵਿੱਚੇ ਹੋਵੇ ਮੁਕਤ। ਹੱਸਦੇ ਖੇਡਦੇ ਖਾਂਦੇ ਪਹਿਣਦੇ ਲੋਕ ਇਹ ਗੱਲ ਦੂਜੀ ਤੋਂ ਕਹਿੰਦੇ, ਦੁੱਖ ਦਾ ਦੂਜਾ ਹਿੱਸਾ ਕਹਿੰਦੇ, ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ, ਇੰਨੀ ਗੱਲ ਕਹਿੰਦੇ ਨੇ। ਪਹਿਲੀ ਗੱਲ ਨੀ ਕਹਿੰਦੇ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ, ਜੁਗਤ ਹੱਸਣਾ ਖੇਡਣਾ ਖਾਂਦੇ ਪਹਿਣਦੇ ਜੀਵਨ ਦਾ ਆਨੰਦ ਲੈਣਾ ਆਪਣੀ ਥਾਂ ਤੇ ਹੈ, ਲੇਕਿਨ ਜੇ ਜੀਵਨ ਵਿੱਚ ਤਪ ਨਹੀਂ ਨਾ, ਇਹ ਸਾਰਾ ਕੁਝ ਵਿਆਹ ਬਣ ਜਾਏ। ਇਹ ਹੱਸਣਾ ਖੇਡਣਾ ਖਾਣਾ ਪੀਣਾ ਹੱਸਣਾ ਬਾਦ ਜਬ ਲਗ ਹਿਰਦੇ ਨਾ ਆਵੇ ਯਾਰ, ਉਹ ਤਪ ਕੀ ਹੈ? ਇਹ ਤਪ ਉਹ ਨਾ ਸਮਝਣਾ ਜਿਹੜੇ ਲੋਕ ਜਿਨ੍ਹਾਂ ਤੋਂ ਗੁਰੂ ਨਾਨਕ ਨੇ ਜਾ ਕੇ ਵਰਜਿਆ ਸੀ, ਜੋਗੀਆਂ ਕਿਹੜੇ ਪਾਸੇ ਪੈ ਗਏ, ਸੰਸਾਰ ਨੂੰ ਛੱਡ ਕੇ ਬਰਫਾਂ ਚ ਬੈਠੇ ਹੋ, ਧੂਣੀਆਂ ਤਾਈ ਬੈਠੇ ਹੋ, ਗਰਮੀਆਂ ਚ ਧੂਣੀਆਂ ਤਾਉਣੀਆਂ, ਸਰਦੀਆਂ ਚ ਬਰਫਾਂ ਚ ਜਾ ਕੇ ਬਹਿ ਜਾਣ, ਜੋ ਕੁਝ ਸਰੀਰ ਨਹੀਂ ਨਾ ਮੰਨਦਾ, ਜੋ ਕੁਝ ਸਰੀਰ ਇਜਾਜ਼ਤ ਨਹੀਂ ਦਿੰਦਾ, ਸਰੀਰ ਮੰਗਦਾ ਰੋਟੀ, ਰੋਟੀ ਨਹੀਂ ਖਾਂਦਾ, ਤੇ ਸਾਹਿਬ ਕਹਿੰਦੇ ਨੇ ਗਲਤ ਕਰ ਰਹੇ ਹੈ। ਛੋਟੇ ਅੰਨ ਕਰੇ ਪਾਖੰਡ, ਨਹੀਂ ਇਹ ਗਲਤ ਕੰਮ ਕਰ ਰਹੇ। ਕੁਝ ਲੋਕ ਐਸੇ ਨੇ, ਸਰੀਰ ਦੀ ਲੋੜ ਹੈ ਨੀਂਦ, ਕਹਿੰਦੇ ਸੌਣਾ ਹੀ ਨਹੀਂ, ਖੜੇ ਹੀ ਰਹਿਣਾ, ਨੀਂਦ ਨਹੀਂ ਲੈਣੀ, ਬਿਲਕੁਲ ਨਹੀਂ ਸੌਣਾ। ਜਿੰਨੀ ਭਾਈ ਸਰੀਰ ਨੂੰ ਲੋੜ ਹੈ ਓਨੀ ਤਾਂ ਲੈਣੀ ਪੈਗੀ, ਨਾ ਲਏਗਾ ਸਰੀਰ ਰੋਗੀ ਹੋ ਜਾਏ, ਸਰੀਰ ਨਾਲ ਧੱਕਾ ਕਰ ਰਹੇ। ਪਾਣੀ ਦੀ ਸਰੀਰ ਨੂੰ ਲੋੜ ਹੈ, ਤੈਨੂੰ ਇਹਨੂੰ ਦੇਣਾ ਪਏਗਾ, ਨਾ ਦੇਵੇਗਾ ਇਸੇ ਨੂੰ ਕਿਹਾ। ਕਹਿੰਦੇ ਮਹਾਰਾਜ ਨੇ ਪਾਵਨ ਬਾਣੀ ਚ ਕਿਹਾ ਹੈ, ਮਨ ਹੱਥ ਕਿਨੇ ਨਾ ਪਾਇਓ ਸਭ ਥੱਕੇ ਕਰਮ ਕਮਾਏ। ਇਹ ਜ਼ਿੱਦ ਦੀ ਮਾਰੀ ਹੋਈ ਗੱਲ ਹੈ, ਇਹ ਜ਼ਿੱਦ ਵਾਲੀ ਤਪੱਸਿਆ ਹੈ, ਇਹ ਤਪੱਸਿਆ ਪ੍ਰਵਾਨ ਨਹੀਂ। ਤਪ ਦਾ ਮਤਲਬ ਹੈ ਗੁਰੂ ਕਾ ਸਿੱਖ ਮਤ ਸਮਝੇ ਕਿ ਤਪ ਨਹੀਂ ਮੇਰੇ ਜੀਵਨ ਦੇ, ਅੰਮ੍ਰਿਤ ਵੇਲੇ ਜਾਗਣਾ ਤਪ ਹੈ, ਹਰ ਉੱਤੇ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਤਪ ਹੈ, ਚੌਂਕੜਾ ਮਾਰ ਕੇ ਨਿਤਨੇਮ ਕਰਨਾ ਆਪਣੀ ਥਾਂ ਤੇ ਤੀਜਾ ਤਪ ਹੈ, ਗੁਰੂ ਸੰਗਤ ਵਿੱਚ ਆ ਕੇ ਬੈਠਣਾ ਚੌਥਾ ਤਪ ਹੈ, ਗੁਰੂ ਕੇ ਹੁਕਮਾਂ ਨੂੰ ਸਿਰ ਮੱਥੇ ਧਾਰਨ ਕਰਨਾ, ਗੁਰੂ ਕੀ ਰਹਿਤ ਨੂੰ ਧਾਰਨ ਕਰਨਾ ਪੰਜਵਾਂ ਤਪ ਹੈ। ਤਪ ਤੋਂ ਬਿਨਾਂ ਸਿੱਖੀ ਕੋਈ ਨਹੀਂ ਤੁਰਦੀ। ਵਾਹਿਗੁਰੂ ਸਿਮਰਨ ਕਰਦਾ ਹੋਵੇ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੇ ਸਦ ਕਾਮ। ਪ੍ਰਭੂ ਦਾ ਬੰਦਾ ਕਿਵੇਂ ਦੇ ਬਿਨਾਂ ਤੁਰ ਸਕਦਾ? ਇਹ ਤੁਰਦਾ ਫਿਰਦਾ ਵਾਹਿਗੁਰੂ ਵਾਹਿਗੁਰੂ ਜਪਦਾ ਤੇ ਤਪ ਕਰਕੇ ਜਿਉਂਦਾ ਹੋਇਆ, ਸੇਵਾ ਕਰਦਾ ਹੋਇਆ, ਪਰਉਪਕਾਰ ਕਰਦਾ ਹੋਇਆ, ਅੰਮ੍ਰਿਤ ਵੇਲੇ ਜਾਗਦਾ, ਸਾਰੀ ਜੁਗਤ ਨੂੰ ਪਾਲਦਾ ਹੋਇਆ,
ਇਹ ਤਪ ਕਰਕੇ ਜੀਂਦਾ ਹੈ। ਤੇ ਸਾਹਿਬ ਕਹਿੰਦੇ ਨੇ, ਧੰਨ ਗੁਰੂ ਨਾਨਕ ਕਹਿੰਦੇ ਨੇ, ਜਪ ਤਪ ਕਾ ਬੰਦ ਬੇੜ ਦਾ, ਜੇ ਤੂੰ ਇਹ ਕੁਝ ਕਰ ਲਏਗਾ ਨਾ ਤੇ ਤੇਰਾ ਤਰਨ ਵਾਲਾ ਬੇੜਾ ਬੱਜ ਗਿਆ। ਕਦੇ ਮਹਾਰਾਜ ਨੇ ਅੱਗੇ ਜਾ ਕੇ ਪਾਵਨ ਬਾਣੀ ਚ ਹੋਰ ਥਾਂ ਵੀ ਕਿਹਾ ਨਾ, ਆਗੇ ਕਹੋ ਕਿਛ ਤੁਲਹਾ ਬੰਦ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਆਗੇ ਕਹੋ ਕਿਛ ਤੁਲਹਾ ਬੰਦ, ਕਿਆ ਪਰਵਾਸਾ ਧਨ ਕਾ, ਪਤਾ ਨੀ ਕਿਹੜੇ ਵੇਲੇ ਇਹ ਜ਼ਿੰਦਗੀ ਦਾ ਆਗਾਂ ਪਿਛਾ ਹੋ ਜਾਣਾ ਹੈ। ਤੂੰ ਅੱਗੇ ਵਾਸਤੇ ਕੀ ਪ੍ਰਬੰਧ ਕੀਤਾ, ਅੱਗੇ ਤਰਨ ਵਾਸਤੇ ਕੀ ਪ੍ਰਬੰਧ ਕੀਤਾ। ਤੁਲਾ ਉਹ ਕਹਿੰਦੇ ਸਨ ਜਿਹੜਾ ਲੱਕੜਾਂ ਦਾ, ਤੂੰਬੀਆਂ ਦਾ ਉਹ ਸਹਾਰਾ ਜਿਹਦਾ ਆਸਰਾ ਲੈ ਕੇ ਬੰਦਾ ਨਦੀ ਪਾਰ ਕਰ ਸਕੇ। ਅਜੇ ਵੀ ਕੁਝ ਲੋਕ ਦਰਿਆਵਾਂ ਦੇ ਕੰਢਿਆਂ ਤੇ ਰਹਿਣ ਵਾਲੇ, 10-12 ਤੂੰਬੀਆਂ, ਆ ਤੂੰਬਾ ਜਿਹੜਾ ਹੁੰਦਾ ਇਹ ਸੁੱਕ ਜਾਵੇ ਨਾ ਉਂਝ ਸਖਤ ਹੋ ਜਾਂਦਾ, ਵਿੱਚੋਂ ਭੋਲਾ ਹੋ ਜਾਂਦਾ, ਅੰਦਰ ਇਹਦੇ ਹਵਾ ਭਰੀ ਰਹਿੰਦੀ, ਪਾਣੀ ਇਹਦੇ ਅੰਦਰ ਦਾਖਲ ਨਹੀਂ ਹੁੰਦਾ। ਇਹਨਾਂ ਨੂੰ ਇਕੱਠੇ ਬੰਨ ਲੈਂਦੇ ਨੇ ਕਿਸੇ ਜਾਲ ਦੇ ਵਿੱਚ, 10-15 ਇਕੱਠੇ ਬੰਨ ਲੈਂਦੇ, ਉਹਨੂੰ ਛਾਤੀ ਨਾਲ ਲਾ ਕੇ ਨਦੀ ਪਾਰ ਕਰ ਦਿੰਦੇ ਨੇ, ਉਹ ਡੁੱਬਣ ਨਹੀਂ ਦਿੰਦੇ। ਜਾਂ ਫਿਰ ਐਸਾ ਹੁੰਦਾ ਹੈ 10-12 ਗੇਲੀਆਂ ਇਕੱਠੀਆਂ ਕਰ ਲੈਣੀਆਂ ਲੱਕੜ ਦੀਆਂ, ਉਹਦੇ ਉੱਤੇ ਬਹਿ ਜਾਣਾ ਤੇ ਤੁਰਦੇ ਚਲੇ ਜਾਣਾ, ਤਰਦੇ ਚਲੇ ਜਾਣਾ, ਬਾਂਸ ਦਾ ਆਸਰਾ ਲੈ ਕੇ ਖਿਲਦੇ ਚਲੇ ਜਾਣਾ, ਉਹਨੂੰ ਤੁਲਾ ਕਹਿੰਦੇ ਸਨ ਪੁਰਾਣੇ ਲੋਕ। ਕਹਿੰਦੇ ਨੇ ਅੱਗੇ ਜਿਸਲੇ ਤਰਨ ਦਾ ਮਸਲਾ ਆਇਆ, ਤੇਰੇ ਕੋਲ ਕੋਈ ਤੁਲਾ ਹੈ, ਆਗੇ ਕਹੋ ਕਿਛ ਤੁਲਾ ਬੰਦ, ਕਿਆ ਪਰਵਾਸਾ ਧਨ ਕਾ। ਕਬੀਰ ਜੀ ਕਹਿੰਦੇ ਨੇ, ਵੇਖੀ ਕਿਤੇ ਭੁਲੇਖਾ ਨਾ ਖਾ ਜਾਈ, ਜ਼ਿੰਦਗੀ ਦਾ ਭਰੋਸਾ ਕੋਈ ਨਹੀਂ ਹੋ, ਕਹਾਂ ਵਿਸਾਸਾ ਇਸ ਭਾਂਡੇ ਕਾ, ਇਤਨ ਲਾਗੇ ਠਣਕਾ। ਇੱਕ ਝਟਕਾ ਲੱਗਾ ਤੇ ਤੇਰਾ ਪ੍ਰਬੰਧ ਜਿਹੜਾ ਉਹ ਕੀਤਾ ਹੋਇਆ, ਪਹਿਲਾਂ ਕੀਤਾ ਹੋਇਆ ਹੀ ਕੰਮ ਆਵੇ। ਤੁਲਾ ਬੰਨ ਕੇ ਰੱਖ, ਪਹਿਲਾਂ ਪ੍ਰਬੰਧ ਕਰਕੇ ਰੱਖ। ਧੰਨ ਗੁਰੂ ਨਾਨਕ ਕਹਿੰਦੇ ਨੇ, ਜਪ ਤਪ ਕਾ ਬੰਦ ਬੇੜੁਲਾ, ਜਿੱਤ ਲੰਘੇ ਵਹੇਲਾ, ਮੌਜ ਨਾ ਲੰਘ ਜਾਏਗਾ। ਫਿਰ ਤੇਰੇ ਸਾਹਮਣੇ ਉਹ ਸਰਵਰ ਆਏਗਾ ਹੀ, ਉਹ ਸਮੁੰਦਰ ਤੇਰੇ ਸਾਹਮਣੇ ਆਵੇਗਾ ਹੀ। ਜਪ ਤਪ ਕਾ ਬੇੜ ਦਾ ਬੰਦਾ ਬੰਨਿਆ ਹੋਵੇਗਾ ਨਾ, ਤੈਨੂੰ ਉਹ ਸਾਗਰ ਅੱਗੇ ਆਏਗਾ ਹੀ। ਨਾ ਸਰਵਰ ਨਾ ਉਛਲੇ, ਐਸਾ ਪੰਥ ਸੁਹੇਲਾ, ਮੌਜ ਨਾਲ ਤੁਰਿਆ ਜਾ। ਤੇਰਾ ਏਕੋ ਨਾਮ ਮੰਜੀਠੜਾ, ਰੱਦਾ ਮੇਰਾ ਚੋਲਾ, ਸਾਧ ਰੰਗ ਢੋਲਾ, ਉਹ ਕਹਿੰਦੇ ਨੇ ਹੱਥ ਨਾ ਲਾਏ ਕਸੁੰਬੜੇ, ਜਨ ਜਾਸੀ ਢੋਲਾ। ਇੱਥੇ ਕਹਿੰਦੇ ਨੇ ਮਿੱਤਰਾ ਸੱਜਣਾ, ਪ੍ਰਭੂ ਦੇ ਪਿਆਰ ਚ ਰੱਤਾ ਹੋਇਆ ਮੇਰਾ ਚੋਲਾ, ਨਾਮ ਦੇ ਰੰਗ ਚ ਪੱਕੇ ਰੰਗ ਚ ਰੱਤਾ ਹੋਇਆ, ਇਹ ਮਜੀਠਾ ਰੰਗ ਦੇ ਜਾਣ ਵਾਲਾ ਨਹੀਂ, ਨਾਮ ਦੇ ਰੰਗ ਚ ਰੰਗਦੇ। ਸਾਜਨ ਚੱਲੇ ਪਿਆਰਿਆ, ਕਿਉਂ ਮੇਲਾ ਹੋਈ, ਲੋਕ ਤੁਰੇ ਜਾਂਦੇ ਨੇ, ਮਿੱਤਰ ਤੁਰੇ ਜਾਂਦੇ ਨੇ। ਮੈਂ ਪੁੱਛਣਾ ਇਹ ਮਿਲਾਪ ਕਿਵੇਂ ਹੋਵੇ, ਅੱਗੇ ਜਾ ਕੇ ਮੇਲ ਹੋਵੇਗਾ ਕਿ ਨਾ ਹੋਵੇਗਾ। ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆ, ਆਗੇ ਮਿਲਣ ਕਿਨਾ, ਅੱਗੇ ਕਿਹੜੇ ਜਾ ਕੇ ਮਿਲ ਸਕਣਗੇ। ਸਾਜਣ ਚੱਲੇ ਪਿਆਰੇ, ਕਿਉਂ ਮੇਲਾ ਹੋਈ, ਫਿਰ ਉੱਤਰ ਦਿੰਦੇ ਨੇ, ਕਹਿੰਦੇ ਨੇ ਜੇ ਗੁਣ ਹੋਵੇ ਗੰਠੜੀਏ, ਮੇਲੇਗਾ ਸੋਈ। ਜੇ ਪੱਲੇ ਗੁਣ ਹੋਣਗੇ, ਨਿਰੇ ਰੱਤੇ ਚੋਲਿਆਂ ਨਾਲ ਵੀ ਗੱਲ ਨਹੀਂ ਬਣਨੀ, ਪੱਲੇ ਗੁਣ ਹੋਣਗੇ ਤਾਂ ਆਪੇ ਮਿਲਾ ਲਵੇਗਾ। ਕਿ ਜਿਹੜਾ ਹੁਣ ਮਿਲ ਜਾਵੇਗਾ ਨਾ, ਹੁਣ ਜਪ ਤਪ ਕਰਕੇ ਨਾਮ ਦੇ ਰੰਗ ਚ ਰੱਤਾ ਹੋਇਆ ਹੁਣ ਮਿਲ ਜਾਏਗਾ ਨਾ ਪ੍ਰਭੂ ਨਾਲ, ਮਿਲਿਆ ਹੋਏ ਨਾ ਵਿਛੜੇ, ਉਹ ਹੁਣ ਮਿਲਿਆ ਤੇ ਅੱਗੋਂ ਵੀ ਮਿਲਿਆ ਰਹੇਗਾ। ਜ਼ਿੰਦਗੀ ਦੀ ਬਹਾਰ ਖਤਮ ਹੋ ਜਾਣ ਤੋਂ ਬਾਅਦ ਵੀ ਕੋਈ ਵਿਛੋੜਾ ਨਾ ਪਵੇਗਾ, ਮਿਲਿਆ ਹੋਏ ਨਾ ਵਿਛੜੇ। ਪਰ ਜੇ ਮਿਲਿਆ ਹੋਈ, ਜੇ ਮਿਲਿਆ ਹੋਵੇਗਾ, ਹੁਣੇ ਹੀ ਮਿਲ ਜਾਵੇਗਾ ਤਾਂ ਇਹ ਨਾ ਆਸ ਕਰੇ ਕਿ ਮੌਤ ਤੋਂ ਬਾਅਦ ਮਿਲਣਾ, ਜੀਵਨ ਵਿੱਚ ਹੀ ਮਿਲਣਾ, ਹੁਣੇ ਹੀ ਉਹਦੇ ਨਾਲ ਲੱਗ ਜਾਣਾ, ਜੁੜ ਜਾਣਾ। ਆਵਾ ਗੋ ਨਿਵਾਰਿਆ ਹੈ ਸਾਚਾ ਸੋਈ, ਉਹ ਫਿਰ ਜੋ ਮਿਲਾ ਲਵੇਗਾ ਤੇ ਜ਼ਿੰਦਗੀ ਦਾ ਜੰਮਣ ਮਰਨ ਦਾ ਗੇੜ ਮੁੱਕ ਜਾਏਗਾ। ਪਰ ਇਹ ਉਹਨਾਂ ਦੇ ਪੱਲੇ ਪਵੇਗੀ ਗੱਲ ਜਿਨ੍ਹਾਂ ਨੇ ਹਉਮੈ ਮਾਰ ਨਿਵਾਰਿਆ ਸੀਤਾ ਹੈ ਚੋਲਾ, ਹੰਕਾਰ ਨੂੰ ਜੀਵਨ ਚ ਥਾਂ ਨਹੀਂ ਦਿੱਤੀ। ਫਰੀਦ ਵੀ ਕਹਿੰਦਾ ਵੇਖੀ ਕਿਤੇ ਆਪਣੇ ਜੀਵਨ ਚ ਹੰਕਾਰ ਨੂੰ ਥਾਂ ਨਾ ਦੇਈ, ਇੱਕ ਆਪੀਨੈ ਬਦਲੀ, ਕੁਝ ਹੁੰਦੀਆਂ ਨੇ ਜਿਹੜੀਆਂ ਹੰਕਾਰ ਚ ਰਤੀਆਂ ਰਹਿੰਦੀਆਂ, ਉਹਨਾਂ ਵਾਸਤੇ ਸਹਿ ਕੇ ਰੇ ਬੋਲਾ। ਇੱਥੇ ਸਾਹਿਬ ਹੋਰ ਕਹਿੰਦੇ ਨੇ, ਸਾਹਿਬ ਕਹਿੰਦੇ ਨੇ, ਹਉਮੈ ਮਾਰ ਨਿਵਾਰਿਆ ਸੀਤਾ ਹੈ ਚੋਲਾ, ਗੁਰਬਚਨੀ ਫਲ ਪਾਇਆ ਗੁਰੂ ਕੀ ਜੁਗਤ ਨੂੰ ਧਾਰਨ ਕਰਕੇ, ਇਹ ਫਲ ਮਿਲਿਆ ਕਿ ਸਹਿ ਕੇ ਅੰਮ੍ਰਿਤ ਬੋਲਾ। ਹੁਣ ਮਾਲਕ ਨੇ ਬੁਲਾਇਆ ਤੇ ਮਿੱਠੇ ਬਚਨਾਂ ਨਾਲ, ਆਓ ਜੀ ਆਇਆ ਰੇ ਰੇ ਦਰਗਹਿ ਕਹੇ ਨਾ ਕੋ, ਆਓ ਬੈਠ ਆਦਰ ਸ਼ੁਭ ਦੇਉ, ਵਾ ਮਹਿਲੀ ਪਾਵੇ ਤੂੰ ਵਾਸਾ, ਜਨਮ ਮਰਨ ਨਾ ਹੋਏ ਬਿਨਾਸਾ। ਪਰਮਾਤਮਾ ਵੱਲੋਂ ਆਵਾਜ਼ ਪੈਂਦੀ ਹੈ ਤੇ ਅੰਮ੍ਰਿਤ ਵਰਗੇ ਮਿੱਠੇ ਬਚਨਾਂ ਨਾਲ ਆਵਾਜ਼ ਪੈਂਦੀ। ਵੈਸੇ ਵੀ ਪ੍ਰਭੂ ਦੀਆਂ ਆਵਾਜ਼ਾਂ ਸਾਨੂੰ ਪੈਂਦੀਆਂ, ਧਿਆਨ ਦੇਣਾ। ਸਾਹਿਬ ਕਹਿੰਦੇ ਨੇ, ਜਿਨ੍ਹਾਂ ਨੇ ਜਪ ਤਪ ਨੂੰ ਪੱਲੇ ਬੰਨੇ ਹਨ, ਪਿੱਛੋਂ ਰਾਤੀ ਸੱਜੜਾ ਨਾਮ ਖਸਮ ਕਾ ਲੇਹ, ਰਾਤ ਜਿਸਲੇ ਮੁੱਕ ਰਹੀ ਹੁੰਦੀ ਹੈ, ਰਾਤ ਦੇ ਪਿਛਲੇ ਪਹਿਰ ਚ ਨਿਰੰਕਾਰ ਵੱਲੋਂ ਆਵਾਜ਼ਾਂ ਪੈਂਦੀਆਂ, ਪਿਆਰ ਦੇ ਬਚਨ ਉਹਦੇ ਚਲਦੇ ਨੇ ਆਪਣੇ ਸੱਜਣਾ, ਆਪਣੇ ਪਿਆਰ ਵਾਲੇ, ਆਪਣੇ ਭਗਤਾਂ ਪ੍ਰਤੀ।
पर उन्हां नूं सुने जांदे ने जिहड़े नाम खसम कर ले। खेमे छत्र सराए च दिसण रथ पीड़े, जिन्नी तेरा नाम ते आया तिन को सद मिले। ये आवाज उन्हां नूं सुनदी जिहड़े नाम च रते लोग। प्रभु दियां प्यार दियां आवाजां चौंकड़े मार के बह के वागुरू वागुरू जपण वालियां नूं सुनदियां, सुते रहण वाले ने की सुना। तपी बंदा सुन सकदा उस आवाज नूं, ओदी उत्थे सुनी जांदी, ओदी ये सुन लैंदा। ओदे अमृत बचन भगत सुनदा, सह के अमृत बोला, नानक कहे सहेलियो सौखरा प्यारा। बड़ा प्यारा, जे रे कह के बुलावेगा किवें प्यारा लगेगा। हंस चलसी डुमना, उस तरह तां बंदा दुबदा च जाएगा, लेकिन अमृत बचना नाल बुलावेगा ते प्रसन्नता सहित जाएगा हंस। नानक कहे सहेलियो सौखरा प्यारा, हम सहकेड़िया दासियां साचा खसमा मारा। बड़िया प्यारियां असी उन्हूं लगदियां, ओ सानू बड़ा प्यारा लगदा। प्यार नाल जदों बुलावेगा ता के जावांगे। नेती बुलाउंदा प्यार नाल, असी नित बुलाउने आ उन्हूं प्यार नाल। जदों ओ फिर पक्की तरह बुलावेगा उदों भी प्यार नाल बुलावेगा, अमृत बचना नाल बुलावेगा, असी भी प्रसन्नता नाल उहदे कोल जावांगे। पर इह कौन कर सकेगा जिहड़ा जप तप दा बेड़ा बन्नण वाला। और ये भागा वालियां नूं ये जुगत प्राप्त होंदी है सर।

ਇਹ ਤੇਰੀ ਬਖਸ਼ਿਸ਼ ਹੈ। ਜਪ ਜਿਹਨੂੰ ਬਖਸ਼ ਦੇਵੇ, ਤਪ ਜਿਹਨੂੰ ਦੇ ਦੇ, ਸੰਯਮ ਜਿਸ ਨੂੰ ਆ ਜਾਵੇ ਧਿਆਨ ਦੇ। ਸੰਯਮ ਦਾ ਮਤਲਬ ਕੋਈ ਇਹ ਲੈ ਕੇ ਨਾ ਬੈਠਾ ਰਹੇ ਮੈਂ ਖਾਣਾ ਨਹੀਂ, ਮੈਂ ਪੀਣਾ ਨਹੀਂ, ਮੈਂ ਸੌਣਾ ਨਹੀਂ। ਸੰਯਮ ਦਾ ਮਤਲਬ ਹੈ ਜਿੰਨਾ ਲੋੜ ਹੈ ਉਹਨਾਂ ਖਾ ਲੈ, ਜਿੰਨੀ ਲੋੜ ਹੈ ਉਹਨਾਂ ਛਕ ਲੈ, ਜਿੰਨਾ ਲੋੜ ਹੈ ਉਹਨਾਂ ਸੌ ਲੈ। ਸੰਯਮ ਦਾ ਮਤਲਬ ਹੈ ਕਿਸੇ ਨੇਮ ਵਿੱਚ, ਕਿਸੇ ਅਸੂਲ ਵਿੱਚ, ਕਿਸੇ ਬੰਦੇਜ ਵਿੱਚ ਜੀਵਨ ਚੱਲਦਾ ਹੋ। ਜਦੋਂ ਸੰਯਮ ਤੋਂ ਬਾਹਰੇ ਹੋ ਕੇ ਲੋਕ ਤਪੱਸਿਆ ਕਰਦੇ ਨੇ ਤੇ ਅੱਗ ਨਾਲ ਭਰ ਜਾਂਦੇ ਨੇ, ਕ੍ਰੋਧ ਨਾਲ ਭਰ ਜਾਂਦੇ ਨੇ। ਸਾਹਿਬ ਕਹਿੰਦੇ ਨੇ ਜਿਹਨਾਂ ਨੂੰ ਤੂੰ ਸੰਯਮ ਬਖਸ਼ਿਆ, ਜਪ ਤਪ ਸੰਯਮ ਦਇਆ ਧਰਮ ਜਿਸ ਦੇਹ ਸੋ ਪਾਏ, ਜਿਸ ਬੁਝਾਏ ਅਗਨ ਆਪ ਸੋ ਨਾਮ ਤੇ ਆਏ। ਵਿਕਾਰਾਂ ਦੀ ਅੱਗ ਤੇ ਤਪ ਤੋਂ ਬਾਅਦ ਪੈਦਾ ਹੋਣ ਵਾਲੇ ਕ੍ਰੋਧ ਦੀ ਅੱਗ, ਇਹ ਦੋਵੇਂ ਤਰ੍ਹਾਂ ਦੀ ਅੱਗ ਜਿਹਨਾਂ ਦੀ ਮਿਟ ਜਾਵੇ। ਜਿਸ ਬੁਝਾਏ ਅਗਨ ਆਪ ਸੋ ਨਾਮ ਤੇ ਆਏ, ਅੰਤਰ ਜਾਮੀ ਅਗਮ ਪੁਰਖ ਇੱਕ ਦ੍ਰਿਸ਼ਟ ਦਿਖਾਏ, ਸਾਧ ਸੰਗਤ ਕਹਿ ਆਸਰੇ ਪ੍ਰਭ ਸਿਉ ਰੰਗ ਲਾਏ। ਉਹਨਾਂ ਵਿੱਚੋਂ ਫਿਰ ਗੁਰੂ ਨਜ਼ਰ ਆਉਂਦਾ। ਆਪਾਂ ਭੱਟ ਬਾਣੀ ਪੜ੍ਹ ਰਹੇ ਸਨ, ਪ੍ਰਤਾਪ ਸਦਾ ਗੁਰ ਕਾ, ਗੁਰੂ ਕਾ ਪ੍ਰਤਾਪ ਘੱਟ ਘੱਟ ਪ੍ਰਕਾਸ਼ ਭਇਆ ਜਸ ਜਾਣੇ। ਉਹ ਸੇਵਕਾਂ ਜਣਾ ਤੇ ਗੁਰਮੁਖਾਂ ਦੇ ਵਿੱਚੋਂ ਹੀ ਗੁਰੂ ਦਾ ਪ੍ਰਤਾਪ ਨਜ਼ਰ ਆਉਂਦਾ, ਪਰ ਉਹਨਾਂ ਵਿੱਚੋਂ ਨਜ਼ਰ ਆਉਂਦਾ ਹੈ ਜੋ ਇੱਕ ਪੜ੍ਹੇ ਸੁਣੇ ਗਾਵੇ ਪ੍ਰਭਾਤੇ ਕਰੇ ਇਸ਼ਨਾਨ। ਉਹ ਤਪਸੀ ਪੁਰਖ ਜਿਨ੍ਹਾਂ ਦਾ ਆਪਾਂ ਰੋਜ਼ ਅਰਦਾਸ ਨਾ ਲੈਂਦੇ ਹਾਂ, ਜਿਨ੍ਹਾਂ ਗੁਰਮੁਖਾ ਨਾਮ ਜਪਿਆ, ਹੱਠੀਆਂ ਜਪੀਆਂ ਤਪੀਆਂ ਸਚਿਆਰਿਆਂ ਪਿਆਰਿਆਂ ਸਿਦਕਵਾਨਾ, ਉਹਨਾਂ ਦੀ ਗੱਲ ਕਰਨੇ ਹਨ। ਇੱਥੇ ਵੀ ਉਹਨਾਂ ਦੀ ਗੱਲ ਹੈ, ਇੱਕ ਪੜ੍ਹੇ ਸੁਣੇ ਗਾਵੇ ਪ੍ਰਭਾਤੇ ਕਰੇ ਇਸ਼ਨਾਨ, ਇਸ਼ਨਾਨ ਕਰੇ ਪ੍ਰਭਾਤ ਸ਼ੁੱਧ ਮਨ, ਮਨ ਨੂੰ ਵੀ ਸ਼ੁੱਧ ਕਰਨ ਤਨ ਨੂੰ ਵੀ ਸ਼ੁੱਧ ਕਰਨ, ਗੁਰ ਪੂਜਾ ਵਿਧ ਸਹਿਤ ਕਰਨ, ਬੜੇ ਢੰਗ ਨਾਲ ਬਖਸ਼ੀ ਹੋਈ ਜੁਗਤ ਨਾਲ ਗੁਰੂ ਦੀ ਪੂਜਾ ਵਿੱਚ ਲੱਗ ਜਾਣ। ਕੰਚਨ ਤਨ ਹੋਏ ਸਰੀਰ ਵੀ ਸੋਨੇ ਵਰਗਾ ਹੋ ਜਾਵੇ, ਪਰਸ ਪਾਰਸ ਕਹੋ ਗੁਰੂ ਪਾਰਸ ਨਾਲ ਛੋ ਕੇ, ਜੋਤ ਸਰੂਪੀ ਧਿਆਨ ਤਰੰਗ ਹਿਰਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਜੋਤ ਸਰੂਪ ਵੱਸ ਜਾਵੇਗਾ, ਉਹਦਾ ਧਿਆਨ ਅੰਦਰ ਟਿਕ ਜਾਵੇਗਾ। ਜਗ ਜੀਵਨ ਜਗਨ ਨਾਥ ਜਲ ਥਲ ਮੈਂ, ਉਹ ਜਿਹੜਾ ਜਗਤ ਨੂੰ ਜੀਵਨ ਦੇਣ ਵਾਲਾ ਵਾਹਿਗੁਰੂ ਹੈ ਜੋ ਜਲ ਥਲ ਚ ਰਮ ਰਿਹਾ ਹੈ। ਰਹਿਆ ਪੂਰ ਬਹੁ ਬਿਦ ਵਰਣਨ, ਜਿਹਨੂੰ ਕਈ ਤਰ੍ਹਾਂ ਨਾਲ ਵਰਣਨ ਕੀਤਾ ਗਿਆ, ਸਤਗੁਰ ਗੁਰਸੇਵ ਅਲਖ ਗਤ ਜਾਂਗੀ ਸ੍ਰੀ ਰਾਮਦਾਸ ਤਾਰਨ ਤਰਨੰ। ਗੁਰੂ ਰਾਮਦਾਸ ਸਭ ਸੱਚੇ ਪਾਤਸ਼ਾਹ, ਧੰਨ ਗੁਰੂ ਨਾਨਕ ਪਾਤਸ਼ਾਹ, ਮੇਰੇ ਸਤਿਗੁਰੂ ਤੂੰ ਆਪਣੇ ਗੁਰਸਿੱਖਾਂ ਵਿੱਚੋਂ ਨਜ਼ਰ ਆਉਣਾ, ਤੇਰਾ ਪ੍ਰਤਾਪ ਤੇਰੇ ਗੁਰਮੁਖਾਂ ਗੁਰਸਿੱਖਾਂ ਵਿੱਚੋਂ ਨਜ਼ਰ ਆਉਂਦਾ, ਤੇਰੀ ਸੇਵਾ ਕਰਨ ਵਾਲਿਆਂ ਵਿੱਚੋਂ ਤੂੰ ਨਜ਼ਰ ਆਉਣਾ। ਜਿਹੜੇ ਜਪ ਤਪ ਕਰਦੇ ਹੋਏ ਜੀਵਨ ਨੂੰ ਕਿਸੇ ਜੁਗਤ ਚ ਸੰਜਮ ਚ ਰੱਖਦੇ ਨੇ, ਇੱਥੇ ਸਾਹਿਬ ਕਹਿੰਦੇ ਨੇ ਉਹਨਾਂ ਲੋਕਾਂ ਦੀ ਐਸੀ ਗੱਲ ਹੈ, ਸਾਧ ਸੰਗਤ ਕਹਿ ਆਸਰੇ ਪ੍ਰਭ ਕੇ ਪ੍ਰਭ ਸਿਓ ਰੰਗ ਲਾਏ। ਜੀਵਨ ਚ ਔਗਣ ਨਹੀਂ ਰਹਿੰਦੇ, ਔਗਣ ਕੱਟ ਮੁੱਖ ਉਜਲਾ ਹਰ ਨਾਮ ਤਰਾਏ, ਜਨਮ ਮਰਨ ਪਹੁ ਕੱਟੇ ਫਿਰ ਜੋਨ ਨਾ ਪਾਏ, ਅੰਧ ਕੂਪ ਤੇ ਕਾਢਿਨ ਲੜ ਆਪ ਫੜਾਏ, ਨਾਨਕ ਬਖਸ਼ ਮਿਲਾਇਨ ਰੱਖੇ ਗੱਲ ਲਾਏ। ਪਰ ਉਹਨਾਂ ਦੀ ਗੱਲ ਹੈ ਜਿਨ੍ਹਾਂ ਨੂੰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜੁਗਤ ਬਖਸ਼ੀ ਤੇ

だ。あらたがガッグガッタ、もっとたパマダバ、パマダバ、ゲ